0: ਇੰਨਾ ਹੀ ਬਹੁਤ ਹੈ ਮੇਰੇ ਖੂਨ ਨੇ ਰੁੱਖ ਸਿੰਜਿਆ, ਇੰਨਾ ਹੀ ਬਹੁਤ ਹੈ ਮੇਰੇ ਖੂਨ ਨੇ ਰੁੱਖ ਸਿੰਜਿਆ, ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ।
1: ਤੁਹਾਡੇ ਮਨ ਦੀ ਬੀਜ ਉਗਾਵਾਂਗੇ, ਮਨ ਚਾਹੇ ਅਸੀਂ ਬੀਜ ਸੁਣਾਵਾਂਗੇ, ਹਰ ਮਨ ਰੇਡੀਓ।

ਬੋਲਣ ਬਾਰੇ ਚੀਨ ਦੀ ਕਹਾਵਤ ਹੈ ਕਿ ਦੋ ਚੰਗੇ ਬੁਲਾਰੇ ਵੀ ਇੱਕ ਚੰਗੇ ਸੌਤੇ ਦੀ ਬਰਾਬਰੀ ਨਹੀਂ ਕਰ ਸਕਦੇ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: ਪਹਿਰਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਜਿੰਨੇ ਮੂੰਹ ਓਨੀਆਂ ਗੱਲਾਂ।
1: ਜਦ ਕਿਸੇ ਗੱਲ ਦੀ ਥਾਂ ਥਾਂ ਚਰਚਾ ਹੋਣ ਲੱਗ ਪਵੇ, ਕੋਈ ਕੁਝ ਆਖੇ ਤੇ ਕੋਈ ਕੁਝ, ਉਦੋਂ ਇਹ ਅਖਾਣ ਵਰਤਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਪੰਜਾਬੀ ਬੋਲੇ ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

ਇਸ਼ਾਰੇ ਬਾਰੇ ਅਫਗਾਨਿਸਤਾਨ ਦੀ ਕਹਾਵਤ ਹੈ ਕਿ ਮੈਂ ਗੱਲਾਂ ਤਾਂ ਦਰਵਾਜ਼ੇ ਨਾਲ ਕਰ ਰਿਹਾ ਹਾਂ ਪਰ ਸੁਣਾ ਕੰਧਾਂ ਨੂੰ ਰਿਹਾ ਹਾਂ। ਸੁਣੇ ਵਿਚਾਰਾਂ ਲਈ ਸੁਣਦੇ

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਉਲਟੀ ਬਾੜ ਖੇਤ ਨੂੰ ਖਾਏ।
1: ਜਦੋਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਵਾਲੇ ਹੀ ਲੋਕਾਂ ਨੂੰ ਲੁੱਟਣ ਲੱਗ ਜਾਣ, ਉਦੋਂ ਇਹ ਅਖਾਣ ਵਰਤਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।
2: ਯਾਦਾਂ ਜੋ ਜੁੜੀਆਂ ਹੁੰਦੀਆਂ ਕੁਝ ਨਾਵਾਂ ਨਾਲ, ਯਾਦਾਂ ਜੋ ਜੁੜੀਆਂ ਹੁੰਦੀਆਂ ਕੁਝ ਥਾਵਾਂ ਨਾਲ, ਪਿੰਡਾਂ ਨਾਲ, ਪਿੰਡਾਂ ਦੇ ਰਾਵਾਂ ਨਾਲ, ਯਾਦਾਂ ਜੋ ਚੱਲਦੀਆਂ ਨੇ ਆਉਂਦੇ ਜਾਂਦੇ ਸਾਵਾਂ ਨਾਲ, ਯਾਦਾਂ ਜੋ ਜੁੜੀਆਂ ਨੇ ਆਪਣਿਆਂ ਨਾਲ, ਮਾਂ ਪਿਓ ਭੈਣ ਭਰਾਵਾਂ ਨਾਲ, ਚੜ੍ਹਦੀ ਉਮਰ ਦੇ ਸੰਦਰੀ ਅਹਿਸਾਸਾਂ ਨਾਲ, ਕਿਸੇ ਦੇ ਨਖਰੇ ਤੇ ਕਿਸੇ ਦੀਆਂ ਅਦਾਵਾਂ ਨਾਲ, ਦਿਲ ਦੇ ਰੱਖਣੇ ਚ ਜੋ ਸਾਂਭੀਆਂ ਯਾਦਾਂ, ਸਾਡੇ ਨਾਲ ਕਰੋ ਸਾਂਝੀਆਂ ਯਾਦਾਂ। ਹਰਮਨ ਰੇਡੀਓ ਦੇ ਪ੍ਰੋਗਰਾਮ ਮਹਿਕ ਦੀਆਂ ਯਾਦਾਂ ਵਿੱਚ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਤਿੰਦਰ ਸਰਤਾਜ, ਜੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਔਰ ਮੈਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ, ਖਾਸ ਤੌਰ ਤੇ ਆਸਟ੍ਰੇਲੀਆ ਵਾਲਿਆਂ ਪਿਆਰਿਆਂ ਮਿੱਤਰਾਂ ਦੋਸਤਾਂ ਨੂੰ ਆਪਣੇ ਵੱਲੋਂ ਦੁਆਵਾਂ ਵੀ ਦਿੰਦਾ ਔਰ ਵਧਾਈਆਂ ਵੀ ਦਿੰਦਾ। ਮੈਂ ਸ਼ੁਰੂ ਚ ਜਦੋਂ ਕਿਹਾ ਸੀ 2009 ਚ ਕਿ ਮਤਲਬ ਕਿ ਜੋੜ ਜੋੜ ਰੱਖਿਓ ਕਮਾਈਆਂ ਪੂਰੀਆਂ, ਕਿ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ, ਸੋ ਇਸ ਕਰਕੇ ਮੈਨੂੰ ਲੱਗਦਾ ਕਈਆਂ ਦੇ ਵਿਆਹ ਹੋ ਗਏ ਹੋਣੇ, ਘਰ ਵਸ ਗਏ ਹੋਣੇ, ਭਜਾਈਆਂ ਆ ਗਈਆਂ ਹੋਣੀਆਂ, ਰੋਟੀਆਂ ਪੱਕ ਗਈਆਂ ਹੋਣੀਆਂ, ਸੋ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਆ। ਇੱਕ ਮੇਰੇ ਵੱਲੋਂ ਦਰਖਾਸਤ ਆ ਤੁਹਾਨੂੰ ਕਿ ਜਿਹੜੇ ਜਿਹੜੇ ਵੀ ਇੱਥੇ ਰਹਿੰਦੇ ਨੇ ਜਾਂ ਜਿਹਨਾਂ ਦੀ ਬੱਚਿਆਂ ਦੀ ਪੈਦਾਇਸ਼ ਇੱਥੇ ਹੋਈ ਆ, ਉਹਨਾਂ ਨੂੰ ਗੁਰਮੁਖੀ ਲਿਪੀ ਜ਼ਰੂਰ ਉੜਾੜਾ ਜ਼ਰੂਰ ਇੱਕ ਵਾਰੀ ਸਿਖਾ ਦਿਓ। ਬਾਕੀ ਉਹਨਾਂ ਦੀ ਆਪਣੀ ਖਵਾਹਿਸ਼ ਹੈ, ਜੇ ਉਹਨਾਂ ਨੇ ਕੈਰੀ ਓਨ ਕਰਨਾ ਹੋਇਆ ਜ਼ਰੂਰ ਕਰ ਲੈਣਗੇ, ਪਰ ਸਾਡਾ ਇੱਕ ਪੰਜਾਬੀ ਹੋਣ ਦੇ ਫਰਜ਼ ਦੇ ਨਾਤੇ ਤੇ ਅਸੀਂ ਉਹਨਾਂ ਨੂੰ ਗੁਰਮੁਖੀ ਜ਼ਰੂਰ ਸਿਖਾ ਦਈਏ।

0: ਤੁਹਾਡੀ ਆਵਾਜ਼, ਤੁਹਾਡੀ ਖਬਰ, ਤੁਹਾਡੀ ਗੱਲ, ਤੁਹਾਡੇ ਅੰਦਾਜ਼ ਚ ਆਓ ਬਣਾਈਏ ਸਮਾਜ ਨੂੰ ਬਿਹਤਰ। ਆਲੇ ਦੁਆਲੇ ਕਿੰਨਾ ਕੁਝ ਵਾਪਰਦਾ ਜੋ ਖਬਰਾਂ ਦਾ ਹਿੱਸਾ ਨਹੀਂ ਬਣਦਾ। ਖਬਰ ਉਹ ਜੋ ਬਿਹਤਰ ਸਮਾਜ ਦਾ ਨਿਰਮਾਣ ਕਰੇ। ਤਾਂ ਫਿਰ ਆਓ ਭੇਜੋ ਆਪਣੇ ਆਲੇ ਦੁਆਲੇ ਦੀਆਂ ਖਬਰਾਂ, ਤੁਹਾਡੀ ਆਵਾਜ਼, ਤੁਹਾਡੀ ਖਬਰ, ਕਿਉਂਕਿ ਗੱਲ ਇੰਜ ਬਣਦੀ ਹੈ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਦੀ।

0: ਪਾਵੇ
1: ਤੈਨੂੰ ਸਾਹੀ ਜੜ ਕੇ ਰੱਖ ਲਵੇ ਜੇ ਤੂੰ ਕੋਲੇ ਹੋਵੇ ਜੇ ਤੂੰ ਕੋਲੇ ਹੋਵੇ
0: तभी चलो काम से सुनी जाओ हरमन रेडियो ऑस्ट्रेलिया ऑस्ट्रेलिया ऑस्ट्रेलिया।

0: ਵੈਰੂ ਆਪਣੀ ਦੇ ਸਭ ਕੰਕਰ ਸਮੇਟੇ ਤੇ ਇਸ ਨੂੰ ਫੇਰ ਤੋਂ ਆਬਾਦ ਕੀਤਾ। ਤੇਰੇ ਹੀ ਨਾਮ ਦੇ ਅੱਖਰ ਮਿਲੇ ਨੇ, ਮੈਂ ਆਪਣੇ ਆਪ ਦਾ ਅਨੁਵਾਦ ਕੀਤਾ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ।

ਚਿੰਤਾ ਬਾਰੇ ਸਿਆਣੇ ਕਹਿੰਦੇ ਹਨ ਕਿ ਜਿਸ ਦਵਾਈ ਨੇ ਦਰਜੀ ਦੀ ਜਾਨ ਬਚਾਈ ਸੀ ਉਹੀ ਦਵਾਈ ਮੋਚੀ ਦੀ ਜਾਨ ਲੈ ਸਕਦੀ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹਰਮਨ ਰੇਡੀਓ ਆਸਟ੍ਰੇਲੀਆ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਆਪਣਾ ਮਾਰੇਗਾ ਤਾਂ ਛਾਵੇਂ ਹੀ ਸੁੱਟੇਗਾ।
1: ਇਸ ਅਖਾਣ ਦਾ ਭਾਵ ਇਹ ਹੈ ਕਿ ਆਪਣਾ ਆਪਣਾ ਹੀ ਹੁੰਦਾ ਹੈ। ਜੇ ਸਾਡੇ ਲਹੂ ਦੀ ਸਾਂਝ ਵਾਲਾ ਵੈਰੀ ਕੋਈ ਵੈਰ ਕਮਾਏਗਾ ਤਾਂ ਵੀ ਲਹੂ ਦੀ ਸਾਂਝ ਦਾ ਖਿਆਲ ਰੱਖੇਗਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ, ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ, ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।
2: ਕਾਵਾ ਰੋਲੀ ਦੇ ਹਜੂਮ ਚ ਸੰਵਾਦ ਹੋਵੇ ਤਾਂ ਚੰਗਾਈ, ਆਪਣੀ ਗੱਲ ਕਹਿਣ ਦਾ, ਆਪਣੀ ਗੱਲ ਸੁਣਨ ਦਾ, ਇਹੋ ਤਾਂ ਹੈ ਸੰਵਾਦ। ਗੱਲਾਂ ਅਣਗੌਲੀਆਂ ਕਿਉਂ ਰਹਿਣ, ਜਜ਼ਬੇ ਆਪਣੇ ਮਿੱਟੀ ਦੀ ਖੁਸ਼ਬੂ ਲੈਣ ਸਦਾ, ਇਹ ਖੁਆਇਸ਼ਾਂ, ਇਹ ਪਰਵਾਜ਼, ਇਹੋ ਤਾਂ ਹੈ ਦਿਲ ਵਾਲੀ ਗੱਲ। ਸ਼ਨਿਚਰਵਾਰ ਅਤੇ ਐਤਵਾਰ ਅਮਨਦੀਪ ਸਿੰਘ ਸਿੱਧੂ ਹੁਣਾਂ ਦੇ ਸੰਗ ਪੰਜਾਬ, ਪੰਜਾਬੀ ਅਤੇ ਪੰਜਾਬੀ ਦੇ ਰੰਗ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।

0: ਜਥੇਦਾਰ ਜੀ, ਅੱਜ ਸਾਡੀ ਅਣਖ ਨੂੰ ਵੰਗਾਰਿਆ ਜਾ ਰਿਹਾ ਹੈ। ਹਰੀ ਮੰਦਰ ਵਿੱਚ ਕੰਜਰੀਆਂ ਦਾ ਨਾਚ ਹੋ ਰਿਹਾ ਹੈ, ਬੱਕਰੇ ਹਲਾਲ ਕੀਤੇ ਜਾ ਰਹੇ ਨੇ, ਸ਼ਰਾਬ ਦੇ ਦੌਰ ਚੱਲ ਰਹੇ ਨੇ। ਇੱਥੋਂ ਤੱਕ ਕਿ ਮੱਸੇ ਰੰਗਣ ਨੇ ਸਰੋਵਰ ਵੀ ਪੂਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਵੱਧ ਮੈਂ ਹੋਰ ਬਿਆਨ ਨਹੀਂ ਕਰ ਸਕਦਾ ਜਥੇਦਾਰ ਜੀ।
1: ਬਲਾਕਾ ਸਿਆਂ, ਤੇਰੇ ਵੀ ਲੱਖ ਲਾਨਤ ਹੈ ਓਏ।
0: ਜਥੇਦਾਰ ਜੀ, ਇਹ ਲਫ਼ਜ਼ ਮੈਨੂੰ ਕਿਉਂ ਬੋਲੇ ਗਏ ਨੇ?
1: ਸਾਹਮਣੇ ਜਗਦੀ ਹੋਵੇ ਸ਼ਮਾ ਤੇ ਪਤੰਗਾ ਲਾਟ ਨੂੰ ਦੇਖ ਕੇ ਪਿਛਾਂ ਮੁੜਾਵੇ? ਪਤੰਗਾ ਨਹੀਂ, ਕੋਈ ਟਿੱਡੀ ਹੋਵੇਗੀ। ਤੇ ਤੂੰ ਗੁਰੂ ਘਰ ਦੀ ਬੇਦਬੀ ਹੁੰਦਿਆਂ ਦੇਖ ਸਾਨੂੰ ਦੱਸਣ ਆ ਗਿਆ ਕਿ ਮੱਥਾ ਰੰਗੜ ਹਰੀ ਮੰਦਰ ਵਿੱਚ ਪਾਪ ਕਮਾ ਰਿਹਾ ਹੈ? ਤੈਨੂੰ ਸ਼ਰਮ ਨਾ ਆਈ? ਤੂੰ ਉੱਥੇ ਮਰ ਮਿਟ ਕਿਉਂ ਨਹੀਂ ਗਿਆ ਓਏ? ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ 10-10 ਲੱਖ ਨਾਲ ਕੱਲਾ ਲੜ ਸਕਦਾ ਹੈ। ਜੇ ਤੂੰ ਸਿੰਘ ਹੁੰਦਾ ਤਾਂ ਉੱਥੇ ਹੀ ਸ਼ਹੀਦ ਹੋ ਜਾਂਦਾ।
0: ਜਥੇਦਾਰ ਜੀ, ਠੀਕ ਹੈ, ਮੈਂ ਗਦਾਰ ਹੀ ਹਾਂ, ਰਿਪੋਕ ਹੀ ਹਾਂ। ਮੈਨੂੰ ਉੱਥੇ ਮਰ ਮਿਟ ਜਾਣਾ ਚਾਹੀਦਾ ਸੀ, ਪਰ ਖਾਲਸਾ ਜੀ, ਜਿਸ ਪੰਜਾਬ ਚੋਂ ਮੈਂ ਆਇਆ ਹਾਂ, ਤੁਸੀਂ ਵੀ ਤਾਂ ਉਸੇ ਪੰਜਾਬ ਚੋਂ ਆਏ ਹੋ। ਤੁਹਾਨੂੰ ਨਹੀਂ ਸੀ ਪਤਾ ਕਿ ਤੁਹਾਡੇ ਮਗਰੋਂ ਦੁਸ਼ਮਣ ਕੀ ਕਰੇਗਾ? ਮੈਨੂੰ ਤਾਂ ਲੱਗਦਾ ਹੈ ਤੁਸੀਂ ਸ਼ੇਰਾਂ ਦੀ ਖੱਲ ਪਾ ਕੇ ਗਿੱਦੜਾਂ ਵਾਂਗੂ ਲੁਕਦੇ ਫਿਰਦੇ ਹੋ।
2: ਬੁਲਾਕਾ ਸਿੰਘ ਠੀਕ ਹੀ ਕਹਿੰਦਾ ਹੈ। ਹੈ ਕੋਈ ਗੁਰੂ ਦਾਸ ਸਿੰਘ ਜੋ ਇਸੇ ਵਕਤ ਜਾਵੇ ਤੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਵੇ?
3: ਜਥੇਦਾਰ ਜੀ, ਇਸ ਪਾਪੀ ਨੂੰ ਸੋਧਣ ਲਈ ਮੈਂ ਜਾਵਾਂਗਾ।
2: ਮਹਿਤਾਬ ਸਿੰਘ ਜੀ, ਤੁਸੀਂ ਕੱਲੇ ਹੋ ਤੇ ਦੁਸ਼ਮਣ ਬਹੁਤ ਜ਼ਿਆਦਾ ਨੇ।
4: ਜਥੇਦਾਰ ਜੀ, ਵੀਰ ਮਹਿਤਾਬ ਸਿੰਘ ਦੇ ਨਾਲ ਮੈਂ ਵੀ ਜਾਵਾਂਗਾ।
2: ਸੁੱਖਾ ਸਿੰਘ ਜੀ, ਇਹ ਕੰਮ ਬੜਾ ਭਾਰਾ ਹੈ, ਸੋਚ ਲਓ।
4: ਜਥੇਦਾਰ ਜੀ, ਹੁਣ ਸੋਚਣ ਦਾ ਵਕਤ ਨਹੀਂ ਹੈ। ਇੱਕ ਕੱਲਾ ਤੇ 2-11 ਹੁੰਦੇ ਨੇ, ਬਸ ਕਲਗੀਆਂ ਵਾਲੇ ਦਾ ਸਿਰ ਤੇ ਹੱਥ ਚਾਹੀਦਾ।
5: ਚਮਕੌਰ ਦੇ ਮੈਦਾਨੇ ਜੰਗ ਦੇ ਵਿੱਚ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੱਡੇ ਫਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਾਸ ਇਹ ਖਬਰ ਪਹੁੰਚਦੀ ਹੈ, ਜੋਗੀ ਅੱਲਾ ਯਾਰ ਖਾਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤਬੀਅਤ ਕਿਹੋ ਜਿਹੀ ਸੀ, ਕੀ ਉਹਨਾਂ ਨੇ ਵਿਚਾਰ ਕੀਤੀ, ਕੀ ਉਹਨਾਂ ਦੇ ਮਨ ਵਿੱਚ ਖਿਆਲ ਆਇਆ, ਉਹ ਬੜਾ ਸੋਹਣਾ ਕਲਮਬੰਦ ਕਰਦਾ ਹੈ, ਲਿਖਦਾ ਹੈ। ਬੇਟੇ ਕੇ ਕਤਲ ਹੋਣੇ ਕੀ ਪਹੁੰਚੀ ਯੂੰ ਹੀ ਖਬਰ, ਜਾਣਾ ਇਹ ਬਾਪ ਨੇ ਕਿ ਖੁਆ ਕਤਲ ਵੋ ਪਿਸਰ, ਪਿਸਰ ਜਾਣੀ ਬੱਚਾ ਪੁੱਤਰ, ਜਾਣਾ ਜੇ ਬਾਪ ਨੇ ਕਿ ਕਤਲ ਹੁਆ ਵੋ ਪਿਸਰ, ਸ਼ੁਕਰ ਅਕਾਲ ਕਾ ਕੀਆ ਤਬ ਉਠਾ ਕੇ ਸਰ, ਔਰ ਅਰਜ਼ ਕੀ ਕਿ ਬੰਦੇ ਪਰ ਕਰ ਕਿਰਪਾ ਕੀ ਨਜ਼ਰ, ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੋਈ, ਬੇਟੇ ਕੀ ਜਾਨ ਧਰਮ ਕੀ ਖਾਤਰ ਫਿਦਾ ਹੋਈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਹਨਾਂ ਦੇ ਲਖਤੇ ਜਿਗਰ, ਛੋਟੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਤੇ ਸਮੂਹ ਸਿੱਖ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ।

ਦਿੰਦਾ ਹੈ ਕਿ ਮੇਰਾ ਜਨਮ ਬਿਰਥਾ ਚਲ ਗਿਆ ਕਿਉਂਕਿ ਮੈਂ ਉਸ ਦਾ ਸੰਗ ਕਰ ਲਿਆ ਹੈ ਜਿਸ ਦਾ ਆਪਣਾ ਜਨਮ ਬਿਰਥਾ ਜਾ ਰਿਹਾ ਹੈ। ਬਾਬੇ ਅਮਰਦਾਸ ਨੇ ਪੁੱਛਿਆ, ਬ੍ਰਹਮਚਾਰੀ ਮੇਰਾ ਜਨਮ ਤੂੰ ਬਿਰਥਾ ਕਿਵੇਂ ਕਹਿ ਦਿੱਤਾ? ਮੈਂ ਚੰਗੀ ਕਿਰਤ ਕਰਦਾ ਹਾਂ, ਮੈਂ ਹਰ ਸਾਲ ਤੀਰਥ ਯਾਤਰਾ ਤੇ ਜਾਂਦਾ ਹਾਂ। ਬ੍ਰਹਮਚਾਰੀ ਨੇ ਕਹਿ ਦਿੱਤਾ ਕਿ ਇਹ ਤੀਰਥ ਯਾਤਰਾ ਕਿਸੇ ਕੰਮ ਨਹੀਂ। ਬਾਬਾ ਜੀ ਨੇ ਪੁੱਛਿਆ ਕਿ ਕਿਉਂ? ਬ੍ਰਹਮਚਾਰੀ ਨੇ ਕਿਹਾ, ਮੇਰਾ ਜਾਤੀ ਤਜਰਬਾ ਹੈ, ਇਸ ਨੇ ਅੱਜ ਤੱਕ ਮੈਲ ਵਧਾਈ ਜ਼ਰੂਰ ਹੈ, ਕਿਸੇ ਦੀ ਮੈਲ ਉਤਾਰੀ ਨਹੀਂ। ਤੀਰਥ ਯਾਤਰੀ ਹੰਕਾਰੀ ਹੋ ਜਾਂਦਾ ਹੈ, ਨਿਰਮਾਣ ਨਹੀਂ ਹੁੰਦਾ, ਯਾਤਰਾ ਹੀ ਗਿਣਦਾ ਰਹਿੰਦਾ ਹੈ ਕਿੰਨੀਆਂ ਹੋ ਗਈਆਂ। ਐਸੇ ਬੰਦੇ ਨੂੰ ਆਤਮ ਰਸ ਨਹੀਂ ਆ ਸਕਦਾ, ਜਿੰਦ ਦਾ ਸਾਥ ਦੇਣ ਵਾਲੀ ਤੀਰਥ ਯਾਤਰਾ ਨਹੀਂ ਹੈ। ਜਿੰਦ ਦਾ ਸਾਥੀ ਤਾਂ ਸਤਿਗੁਰੂ ਦਾ ਸ਼ਬਦ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰ

ਸਰਗੁਣ ਦੁਨੀਆਂ ਵਿੱਚ ਵਿਚਰਦੇ ਹੋਏ ਅਸੀਂ ਗੁਰ ਸ਼ਬਦ ਦੇ ਆਖਰੀ ਸਰੂਪ ਗੁਰਬਾਣੀ ਦੇ ਨਾਲ ਲੱਗਣਾ ਹੈ ਅਤੇ ਭਾਵ ਭਾਵਨੀ ਨਾਲ ਪਾਠ ਕੀਰਤਨ ਤੇ ਵਿਚਾਰ ਕਰਨੀ ਹੈ ਜੋ ਕਿ ਆਤਮਕ ਪੰਧ ਲਈ ਅਤ ਜ਼ਰੂਰੀ ਹੈ। ਗੁਰਬਾਣੀ ਪਾਠ ਕੀਰਤਨ ਤੇ ਵਿਚਾਰਾਂ ਲੈ ਕੇ ਆਪ ਸਰਬੱਤ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੈ ਤੁਹਾਡਾ ਆਪਣਾ ਹਰਮਨ ਰੇਡੀਓ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਰਾਹੀਂ।

0: ਚੜ੍ਹਦੇ ਸੂਰਜ ਢਲਦੇ ਵੇਖੇ, ਬੁਝਦੇ ਦੀਵੇ ਬਲਦੇ ਦੀਖੇ, ਹੀਰੇ ਦਾ ਕੋਈ ਮੁੱਲ ਨਾ ਜਾਣੇ, ਖੋਟੇ ਸਿੱਕੇ ਚਲਦੇ ਦੇਖੇ, ਜਿਨ੍ਹਾਂ ਦਾ ਨਾ ਜਗਦੇ ਕੋਈ, ਉਹ ਵੀ ਪੁੱਤਰ ਪਲਦੇ ਵੇਖੇ, ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚਲਦੇ ਵੇਖੇ, ਲੋਕੀ ਕਹਿੰਦੇ ਦਾਲ ਨਿਗਲਦੀ, ਮੈਂ ਤਾਂ ਪੱਥਰ ਗਲਦੇ ਦੇਖੇ, ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ, ਹੱਥ ਖਾਲੀ ਉਹ ਮਲਦੇ ਦੇਖੇ, ਕਈ ਪੈਰਾਂ ਤੋਂ ਨੰਗੇ ਫਿਰਦੇ, ਸਿਰ ਤੇ ਲੱਭਣ ਛਾਵਾਂ, ਮੈਨੂੰ ਦਾਤਾ ਸਭ ਕੁਝ ਦਿੱਤਾ, ਕਿਉਂ ਨਾ ਸ਼ੁਕਰ ਮਨਾਵਾਂ, ਕਈ ਪੈਰਾਂ ਤੋਂ ਨੰਗੇ ਫਿਰਦੇ, ਸਿਰ ਤੇ ਲੱਭਣ ਛਾਵਾਂ, ਮੈਨੂੰ ਦਾਤਾ ਸਭ ਕੁਝ ਦਿੱਤਾ, ਕਿਉਂ ਨਾ ਸ਼ੁਕਰ ਮਨਾਵਾਂ।
1: ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਹੋਏ ਖਾਲਸੇ ਨੇ ਦੇਸ਼ ਕੌਮ ਤੇ ਧਰਮ ਵਾਸਤੇ ਅਣਗਿਣਤ ਕੁਰਬਾਨੀਆਂ ਕੀਤੀਆਂ ਨੇ, ਦੁੱਖਾਂ ਤੇ ਮੁਸੀਬਤਾਂ ਦੇ ਸਮੇਂ ਵੀ ਬਹਾਦਰੀ ਤੇ ਦਲੇਰੀ ਨਾਲ ਜੂਝ ਮੌਤ ਨੂੰ ਮੁਕਾਬਲਾ ਕਰਨ ਵਾਲੇ ਸਿੱਖ ਕੌਮ ਦੇ ਜਝਾਰੂ ਯੋਧਿਆਂ ਦੀ ਅਣਖਚਾਰ ਦੂਰਬੀਰਤਾ ਦੇ ਨਗਮੇ ਸੰਸਾਰ ਦੇ ਇਤਿਹਾਸ ਵਿੱਚ ਨਵੇਕਲੀ ਪਹਿਚਾਨ ਰੱਖਦੇ ਨੇ। ਤਦੋਂ ਇੱਥੇ ਸ਼ਾਇਰ ਲਿਖਦਾ, ਉਹ ਕਹਿੰਦਾ ਜਦੋਂ ਅਣਖ ਲਈ ਖਾਲਸੇ ਜੂਝਦੇ ਨੇ, ਦੀਵੇ ਕੁੱਲ ਹੁੰਦੇ ਹੁਕਮਰਾਨੀਆਂ ਦੇ, ਉਹ ਨਾਕਰ

0: ਲਾਹੌਰ ਦੇ ਮੈਦਾਨੇ ਜੰਗ ਦੇ ਵਿੱਚ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਪਿਤਾ ਦੀ ਆਗਿਆ ਲੈ ਕੇ ਪਹੁੰਚਦੇ ਨੇ ਤਾਂ ਯੋਗੀ ਅੱਲਾ ਯਾਰਖਾਂ ਉਸ ਵੇਲੇ ਦਾ ਹਾਲ ਲਿਖਦਾ ਆ ਕਿ 10-20 ਕੋ ਜ਼ਖਮੀ ਕੀਆ, 10-20 ਕੋ ਮਾਰਾ, ਇਸ ਇੱਕ ਹਮਲੇ ਮੇ ਏਕ ਨੇ 21 ਕੋ ਮਾਰਾ, ਖੰਨਾਸ ਕੋ ਮਾਰਾ, ਕਭੀ ਇਬਲੀਸ ਕੋ ਮਾਰਾ, ਗੁਲ ਮਚ ਗਿਆ, ਏਕ ਤਿਫਲ ਨੇ 40 ਕੋ ਮਾਰਾ, ਤਿਫਲ ਯਾਨੀ ਕਿ ਬੱਚਾ। ਅੱਗੇ ਉਹ ਲਿਖਦਾ ਆ, ਬਚ ਬਚ ਕੇ ਲੜੋ, ਕਲਗੀਓ ਵਾਲੇ ਕੇ ਪਿਸਰ ਸੇ, ਯੇ ਨਿਮਚਾ ਲਾਇਆ ਹੈ ਗੁਰੂ ਕੀ ਕਮਰ ਸੇ, ਨਿਮਚਾ ਯਾਨੀ ਕਿ ਛੋਟਾ ਖੰਡਾ, ਰਾਖਰ ਸ਼ਹਾਦਤ ਹੁੰਦੀ ਹੈ। ਤਾਂ ਯੋਗੀ ਅੱਲਾ ਯਾਰ ਖਾਨ ਲਿਖਦਾ ਆ, ਲਾਖੋਂ ਕੀ ਜਾਨ ਲੈ ਕੇ ਦਲੇਰੋ ਨੇ ਜਾਣ ਦੀ, ਗੁਰੂ ਗੋਬਿੰਦ ਸਿੰਘ ਕੇ ਸ਼ੇਰੋ ਨੇ ਜਾਣ ਦੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਚਾਰੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਤੇ ਸਮੂਹ ਸਿੱਖ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ।
1: ਸਿੱਖ ਧਰਮ ਦਾ ਪਤਾ ਹੈ ਕਾਜੀ ਸਾਹਿਬ, ਸਾਡਾ ਧਰਮ ਕਿਸੇ ਨੂੰ ਗੁਲਾਮ ਨਹੀਂ ਬਣਾਉਂਦਾ।
2: ਸਾਡੇ ਗੁਰੂ ਪਿਤਾ ਜੀ ਨੇ ਸਾਨੂੰ ਇਹੀ ਸਿਖਾਇਆ। ਜਿਵੇਂ ਰੋਸ਼ਨੀ
3: ਚਮਕੌਰ ਦੀ ਰੰਗ।
4: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
5: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ।

0: ਪਿੰਨੀ ਰਹਿਣ ਨੜੀਐ ਚਮਕਣ ਤਾਰੇ ਜਾਗੇ ਸੰਤ ਜਣਾ ਮੇਰੇ ਰਾਮ ਪਿਆਰੇ। ਰਾਗ ਆਸਾ ਵਿੱਚੋਂ ਪੰਚਮ ਨਾਨਕ ਗੁਰੂ ਅਰਜਨ ਦੇਵ ਜੀ ਦੇ ਇਨ੍ਹਾਂ ਅਲਾਹੀ ਬੋਲਾਂ ਦੇ ਨਾਲ ਆਓ ਆਗਾਜ਼ ਕਰਦੇ ਹਾਂ ਪ੍ਰੋਗਰਾਮ ਗਾਵੋ ਸੱਚੀ ਬਾਣੀ ਦਾ। ਆਵਾਜ਼ ਦੀ ਦੁਨੀਆਂ ਦੇ ਸਾਂਝ ਦੇ ਪੁਲ ਦੇ ਇਸ ਪਾਰ ਮੈਂ ਦਲਜੀਤ ਸਿੰਘ ਮਹਿਤਾ ਚੌਂਕ ਤੇ ਦੂਸਰੇ ਪਾਸੇ ਤੁਸੀਂ ਜੋ ਦੇਸ਼ ਵਿਦੇਸ਼ ਤੋਂ ਦੁਨੀਆਂ ਦੇ ਕੋਨੇ ਕੋਨੇ ਤੋਂ ਹਰਮਨ ਰੇਡੀਓ ਨਾਲ ਸਾਂਝ ਬਣਾਈ ਬੈਠੇ ਹੋ। ਸਿਡਨੀ ਆਸਟ੍ਰੇਲੀਆ ਸਮੇਂ ਮੁਤਾਬਕ ਸਵੇਰ ਦੇ 5 ਵੱਜ ਚੁੱਕੇ ਨੇ। ਅਵਸਰਨ ਕਰਦੇ ਹਾਂ ਪ੍ਰੋਗਰਾਮ ਗਾਵੋ ਸੱਚੀ ਬਾਣੀ ਤਾਂ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਗਾਵੋ ਸੱਚੀ ਬਾਣੀ ਵਿੱਚ ਸੱਚੀ ਬਾਣੀ ਦਾ ਸ਼ਬਦ ਕੀਰਤਨ ਤੇ ਨਾਲ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਹੋਏਗੀ। ਤਾਂ ਸਭ ਤੋਂ ਪਹਿਲਾਂ ਆਓ ਰਲ ਕੇ ਨਿਤਨੇਮ ਦੀ ਬਾਣੀ ਜਪਜੀ ਸਾਹਿਬ ਦਾ ਪ੍ਰਵਾਹ ਸਰਵਣ ਕਰਦੇ ਹਾਂ। ਇਸ ਤੋਂ ਉਪਰੰਤ ਨਿਰੰਤਰ 2.5 ਘੰਟੇ ਸ਼ਬਦ ਕੀਰਤਨ ਤੇ ਗੁਰਮਤਿ ਵਿਚਾਰਾਂ ਦਾ ਪ੍ਰਵਾਹ ਚੱਲੇਗਾ। ਆਓ ਸਰਵਣ ਕਰੀਏ ਜਪ ਬਾਣੀ ਦੇ ਪਾਠ।
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋ।

ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿਚ ਰਤਨ ਜਵਾ ਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਕਨਾਂ ਵਿਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ।

ਕਾਰ ਜੋ ਤੁਦ ਪਾਵੈ ਸਾਈ ਫਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ।

ਜੋ ਤੁਧ ਭਾਵੈ ਸਾਈ ਭਲੀਕਾ। ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਓ ਸਭ ਗੁਣ ਤੇਰੈ ਮੈਂ ਨਾ ਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਪਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਿਰ ਉੱਤੀ ਮਾਂ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਹਾ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ

ਸਾਲਾ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਆ ਸਮੁੰਦ ਸਾ ਸੁਲਤਾਨ ਗਿਰਿਆ ਛੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੈ ਦੇ ਨ ਅੰਤ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼

ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਭ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵੈ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਨਰੂ ਗਾਵੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀ ਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹ ਸਹਾ ਪਤ ਸਾਹਿਬ ਨਾਨਕ ਰਹਿਣ ਦਜਾਈ ਮੁੰਡਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਔਰਾ

ਰਾਗਮਾਜ ਵਿੱਚੋਂ ਪੰਚਮ ਪਾਤਸ਼ਾਹ ਜੀ ਦੇ ਇਹ ਪਵਿੱਤਰ ਬੋਲ ਕਿ ਜਿਸ ਹਿਰਦੇ ਵਿੱਚ ਜਿਸ ਘਰ ਵਿੱਚ ਜਿਸ ਸਥਾਨ ਤੇ ਪ੍ਰਭੂ ਦਾ ਨਾਮ ਜਪਿਆ ਜਾਂਦਾ ਹੈ ਉੱਥੇ ਭਾਵੇਂ ਰੋੜ ਹੋਣ ਭਾਵੇਂ ਮਾਰੂ ਥਲ ਹੋਵੇ ਉਹ ਸੋਹਣੇ ਚਬਾਰਿਆਂ ਨਾਲੋਂ ਵੀ ਸੋਹਣਾ ਲੱਗਦਾ ਹੈ ਭਾਵ ਉਹ ਮਹਿਲਾਂ ਵਰਗਾ ਆਨੰਦ ਦਿੰਦਾ ਹੈ ਤੇ ਦੂਸਰਾ ਪਾਸਾ ਦੇਖੀਏ ਤਸਵੀਰ ਦਾ ਜਿੱਥੇ ਪ੍ਰਭੂ ਦੇ ਨਾਮ ਤੋਂ ਬਗੈਰ ਨਾਮ ਤੋਂ ਹੀਣੇ ਜੀਵ ਵਸਦੇ ਨੇ ਜਿਨ੍ਹਾਂ ਦੇ ਹਿਰਦਿਆਂ ਵਿੱਚ ਅਕਾਲ ਪੁਰਖ ਦਾ ਨਾਮ ਨਹੀਂ ਹੈ ਉਹ ਉਜੜੇ ਹੋਏ ਸ਼ਹਿਰ ਵਾਂਗ ਲੱਗਦੇ ਨੇ ਰੋਡ ਬਣ ਜਾਂਦੇ ਨੇ ਨਾ ਜਿਵੇਂ ਉਵੇਂ ਉਹ ਉਜੜੇ ਹੋਏ ਸ਼ਹਿਰਾਂ ਵਾਂਗ ਲੱਗਦੇ ਨੇ ਤਾਂ ਆਓ ਗੁਰੂ ਪਿਆਰਿਓ ਆਪਣੇ ਹਿਰਦਿਆਂ ਨੂੰ ਪ੍ਰਭੂ ਦਾ ਨਾਮ ਜਪ ਕਰਕੇ ਸੋਹਣੇ ਮਹਿਲਾਂ ਵਾਂਗ ਬਣਾ ਲਈਏ ਕਿਉਂਕਿ ਉਸ ਮਾਲਕ ਦਾ ਜਿੱਥੇ ਵੀ ਵਾਸਤਾ ਹੋਏਗਾ ਉਹ ਸੋਹਣਾ ਲੱਗੇਗਾ ਆਓ ਸਰਵਣ ਕਰਦੇ ਹਾਂ ਇੱਕ ਪਵਿੱਤਰ ਸ਼ਬਦ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰਿ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਸਤਿਗੁਰੂ ਦੀ ਮਿਹਰ ਨਦਰ ਦੇ ਪਿੱਛੇ ਲੱਖਾਂ ਖੁਸ਼ੀਆਂ ਖੇੜੇ ਛਿਪੇ ਹੋਏ ਨੇ। ਜਦੋਂ ਵੀ ਸਤਿਗੁਰੂ ਦੀ ਮਿਹਰ ਨਦਰ ਨਾਲ ਨਾਮ ਦੇ ਛਿੱਟੇ ਸਾਡੇ ਤੇ ਮਾਰਦੇ ਨੇ ਤਾਂ ਇਹ ਤਪਦਾ ਹੋਇਆ ਮਨ, ਇਹ ਭਖਦੀ ਹੋਈ ਕਾਇਆ ਸੀਤਲ ਹੋ ਜਾਂਦੀ ਹੈ। ਮਨ ਉੱਤੇ ਨਾਮ ਜਲ ਦੀ ਵਰਖਾ ਉਸ ਦੇ ਹੁਕਮ ਵਿੱਚ ਹੀ ਹੁੰਦੀ ਹੈ ਕਿ ਗੁਰੂ ਨਾਲ ਮਿਲ ਕੇ ਨਾਮ ਜਪਣ ਦਾ ਮੌਕਾ ਮਿਲਦਾ ਹੈ। ਇਹ ਉਹ ਪਰਮ ਅਵਸਥਾ ਹੈ ਜਿੱਥੇ ਸ਼ੀਤਲਤਾ, ਸ਼ਾਂਤੀ, ਸਹਿਜ ਅਵਸਥਾ, ਸੁੱਖਾਂ ਦੇ ਖਜ਼ਾਨੇ ਖੁੱਲਦੇ ਨੇ। ਪਰ ਨੋਟ ਕਰਨਾ ਗੁਰੂ ਪਿਆਰਿਓ, ਇਹ ਅਵਸਥਾ ਤੀਕ ਪਹੁੰਚਣ ਲਈ ਸਾਡੀ ਆਪਣੀ ਕੋਈ ਸਿਆਣਪ ਜਾਂ ਚਤੁਰਾਈ ਕੰਮ ਨਹੀਂ ਆਵੇਗੀ। ਹੁਕਮੀ ਵਰਸਨ ਲਾਗੇ ਮੇਹਾ, ਸਾਜਨ ਸੰਤ ਮਿਲ ਨਾਮ ਜਪੇਹਾ, ਸੀਤਲ ਸ਼ਾਂਤ ਸਹਿਜ ਸੁਖ ਪਾਇਆ, ਠੰਡ ਪਾਈ ਪ੍ਰਭ ਆਪੇ ਜੀਓ। ਹੁਣ ਸਵਾਲ ਇਹ ਹੈ ਕਿ ਜੇ ਸਾਡੀ ਸਿਆਣਪ ਜਾਂ ਚਤੁਰਾਈ ਮਾਲਕ ਨਾਲ ਜੁੜਨ ਵਿੱਚ ਸਹਾਈ ਨਹੀਂ ਤਾਂ ਸਾਡੇ ਵੱਲੋਂ ਕੀ ਘਾਲਣਾ ਘਾਲੀ ਜਾਵੇ, ਕਿਹੜਾ ਉਪਾਅ ਕੀਤਾ ਜਾਏ ਜੋ ਮਾਲਕ ਨਾਲ ਜੁੜ ਸਕੀਏ। ਤਾਂ ਧੰਨ ਗੁਰੂ ਰਾਮਦਾਸ ਜੀ ਇਉਂ ਬਖਸ਼ਿਸ਼ ਕਰਦੇ ਨੇ ਕਿ ਇੱਕ ਬੱਚੇ ਵਾਲਾ ਸੁਭਾਅ ਬਣਾ ਲਾ। ਜਿਵੇਂ ਬੱਚਾ ਆਪਣੇ ਪਿਤਾ ਕੋਲੋਂ ਜੋ ਵੀ ਮੰਗਦਾ ਹੈ ਨਾ, ਜੋ ਵੀ ਦਾਦ ਫਰਿਆਦ ਕਰਦਾ ਹੈ ਉਹਦੀ ਪੂਰੀ ਹੁੰਦੀ ਹੈ। ਬਾਰਕ ਵਾਂਗੀ ਹੁਣ ਸਭ ਕੁਝ ਮੰਗਾਂ, ਤੋਟ ਦਿਨ ਦੇ ਤੋਟ ਨਾਹੀਂ ਪ੍ਰਭਰੰਗਾ, ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਓ। ਉਹ ਅਕਾਲ ਪੁਰਖ ਤੇ ਅਸੀਂ ਸੇਵਕ, ਅਕਾਲ ਪੁਰਖ ਤੇ ਸੇਵਕ ਦਾ ਨਾਤਾ ਬੱਚੇ ਅਤੇ ਮਾਤਾ ਪਿਤਾ ਵਰਗਾ ਹੈ, ਮਾਪਿਆਂ ਵਰਗਾ ਹੈ। ਉਹ ਸਾਨੂੰ ਬੱਚਿਆਂ ਵਾਂਗ ਲਾਡ ਲੜਾਉਂਦਾ ਹੈ। ਪ੍ਰਭ ਕੋ ਭਗਤ ਵਸ਼ਲ ਬਿਰਦਾਇਓ, ਕਰੇ ਪ੍ਰਤਪਾਲ ਬਾਰਕ ਕੀ ਨਿਆਏ, ਜਨ ਕੋ ਲਾਡ ਲੜਾਇਓ। ਤਾਂ ਆਓ ਸਤਿਗੁਰੂ ਪਿਤਾ ਅੱਗੇ ਆਪਾਂ ਵੀ ਇਹ ਅਰਦਾਸ ਕਰੀਏ ਕਿ ਪਿਤਾ ਜੀ, ਮੇਰਾ ਸਭ ਕੁਝ ਤੂੰ ਹੀ ਤੂੰ ਹੈ, ਮੈਂ ਤੇਰੇ ਆਸਰੇ ਹੀ ਇਹ ਮਨੁੱਖਾ ਜਨਮ ਨੂੰ ਸਫਲਾ ਕਰਨਾ ਹੈ। ਤਾਂ ਇਸਦੇ ਬਾਬਤ ਇੱਕ ਸ਼ਬਦ ਸਰਵਣ ਕਰਦੇ ਹਾਂ ਰਾਗ ਮਾਝ ਵਿੱਚੋਂ, ਜੋ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਸ਼ਬਦ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਹੈ ਮੇਰਾ ਭਰਾਤਾ। ਆਵਾਜ਼ ਹੈ ਸੱਚਖੰਡ ਵਾਸੀ ਭਾਈ ਗੋਪਾਲ ਸਿੰਘ ਹਜ਼ੂਰੀ ਰਾਗੀ ਜੀ ਦੀ। ਦਾਸ ਜਦੋਂ 17ਵਿਆਂ ਵਿੱਚ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ ਦੀ ਲੰਘਦਾ ਸੀ ਤਾਂ ਉਹਨਾਂ ਦਿਨਾਂ ਵਿੱਚ ਇਹ ਆਵਾਜ਼ ਦਰਬਾਰ ਸਾਹਿਬ ਦੇ ਬਾਹਰ ਨੂੰ ਜੋ ਸਰੋਵਰ ਦੀਆਂ ਤਰੰਗਾਂ ਨੇ ਉਹਨਾਂ ਦੇ ਉੱਪਰੋਂ ਦੀ ਤੈਰਦੀ ਹੋਈ ਸਾਡੇ ਕੰਨਾਂ ਵਿੱਚ ਨਾਮ ਰਸ ਘੋਲਦੀ ਸੀ। ਆਓ ਅੱਜ ਇਸ ਆਵਾਜ਼ ਦਾ ਫਿਰ ਤੋਂ ਆਨੰਦ ਮਾਣਦੇ ਹਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ।

0: ਸੰਸਾਰ ਵਿੱਚ ਸੰਤ ਸਨ ਪਰ ਵਿਚਾਰਿਆਂ ਨਾਲ ਜਦੋਂ ਵਧੇਕੀ ਹੁੰਦੀ ਸੀ ਤਾਂ ਕਿਸੇ ਸੂਰਮੇ ਪਾਸੋਂ ਇਮਦਾਦ ਮੰਗਦੇ ਸਨ। ਸੂਰਮੇ ਸਨ ਪਰ ਜਦੋਂ ਮਨ ਅਸ਼ਾਂਤ ਹੁੰਦਾ ਸੀ ਕਿਸੇ ਸੰਤ ਪਾਸ ਜਾਂਦੇ ਸਨ। ਦੋਵੇਂ ਹੀ ਅਧੂਰੇ ਸਨ। ਸਤਿਗੁਰਾਂ ਨੇ ਦੋਨਾਂ ਨੂੰ ਜੋੜ ਕੇ ਸੰਤ ਸੂਰਮਾ ਪੈਦਾ ਕੀਤਾ ਤੇ ਕਿਹਾ, ਲਓ ਹੁਣ ਨਾ ਕਿਸੇ ਤੇ ਜ਼ੁਲਮ ਕਰਨਾ ਹੈ ਤੇ ਜੇ ਤੁਸੀਂ ਕਿਸੇ ਤੇ ਵਧੇਕੀ ਕੀਤੀ ਤਾਂ ਵੀ ਸਮਝ ਲੈਣਾ ਕਿ ਤੁਸੀਂ ਮੇਰਾ ਉਪਦੇਸ਼ ਨਹੀਂ ਮੰਨਿਆ ਤੇ ਨਾ ਹੀ ਕਿਸੇ ਦੀ ਵਧੇਕੀ ਸਹਾਰਨੀ, ਕਿਉਂਕਿ ਵਧੇਕੀ ਕਰਨ ਵਾਲਾ ਜ਼ਾਲਮ ਹੈ ਤੇ ਵਧੇਕੀ ਸਹਾਰਨ ਵਾਲਾ ਕਾਇਰ ਹੈ। ਸਿੱਖ ਨੇ ਨਾ ਹੀ ਜ਼ਾਲਮ ਬਣਨਾ ਹੈ ਤੇ ਨਾ ਹੀ ਕਾਇਰ ਬਣਨਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੰਸਾਰ ਨੂੰ ਇਹ ਮਹਾਨ ਦੇਣ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਸਾਡੇ ਭਾਰਤੀ ਸਮਾਜ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਵਰਨਮੰਡ ਅਧੀਨ ਮਨੁੱਖੀ ਫਿਤਰਤ ਨੂੰ ਵੰਡਿਆ ਹੋਇਆ ਹੈ, ਜਿਸ ਵਿੱਚ ਬ੍ਰਾਹਮਣ ਤੇ ਖੱਤਰੀ ਨੂੰ ਉੱਤਮ ਤੇ ਵੈਸ਼ ਤੇ ਸ਼ੂਦਰ ਨੂੰ ਨੀਵੀਂ ਜਾਤ ਕਰਕੇ ਜਾਣਿਆ ਜਾਂਦਾ ਰਿਹਾ ਹੈ। ਪਰ ਸਤਿਗੁਰਾਂ ਦੀ ਬਾਣੀ ਨੇ ਇਸ ਬੰਦਸ਼ ਤੋਂ ਉੱਪਰ ਉੱਠ ਕੇ ਲੋਕਾਈ ਨੂੰ ਝੰਜੋੜਿਆ, ਜਗਾਇਆ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸਤੈ ਕਿਸ਼ਨ ਉਤਰਿਆ ਕਰਜ ਜਾਏ। ਰਾਗ ਸ੍ਰੀ ਰਾਗ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ, ਸਭ ਕੋ ਉੱਚਾ ਆਖੀ ਹੈ, ਨੀਚ ਨਾ ਦਿਸੈ ਕੋਏ, ਇੱਕ ਨੇ ਭਾਂਡੇ ਸਾਜੀ ਹੈ, ਇੱਕ ਚੰਨ ਤੇ ਲੋਏ। ਭਾਵੇਂ ਕੋਈ ਉੱਚੀ ਨੀਵੀਂ ਜਾਤ ਦਾ ਹੋਵੇ ਪਰ ਸਾਰੇ ਭਾਂਡੇ ਇੱਕੋ ਮਿੱਟੀ ਦੇ ਸਾਜੇ ਹੋਏ ਨੇ ਤੇ ਸਭਨਾ ਵਿੱਚ ਇੱਕੋ ਜੋਤ ਦਾ ਵਰਤਾਰਾ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਭਗਤ ਕਬੀਰ ਜੀ ਦਾ ਰਾਹ ਗੌੜੀ ਵਿੱਚ ਸਭ ਹੱਦਾਂ ਬੰਨੇ ਤੋੜਦੇ ਇਹ ਸ਼ਬਦ ਸਾਨੂੰ ਇੱਕ ਫਰਮਾਨ ਬਖਸ਼ਿਸ਼ ਕਰਦਾ ਹੈ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। 1699 ਦੀ ਵਿਸਾਖੀ ਤੇ ਝਾਤੀ ਮਾਰੀਏ, ਉਦੋਂ ਬਹੁਤ ਜੀਵਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਪਹਾੜੀ ਰਾਜੇ ਵੀ ਚਾਹੁੰਦੇ ਸਨ ਕਿ ਉਹ ਆਪਣੀ ਪਰਜਾ ਸਮੇਤ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈਣ ਤਾਂ ਕਿ ਸਾਰੇ ਲੜਾਈ ਝਗੜੇ ਝਮੇਲੇ ਖਤਮ ਹੋ ਜਾਣ। ਪਰ ਉਹਨਾਂ ਇੱਕ ਸ਼ਰਤ ਰੱਖ ਦਿੱਤੀ ਕਿ ਅੰਮ੍ਰਿਤ ਦਾ ਬਾਟਾ ਸ਼ੂਦਰਾਂ ਵੈਸ਼ਾਂ ਤੋਂ ਸਾਡੇ ਲਈ ਵੱਖਰਾ ਤਿਆਰ ਕੀਤਾ ਜਾਏ। ਪਰ ਗੁਰੂ ਘਰ ਦਾ ਤਾਂ ਸਿਧਾਂਤ ਸੀ, ਉਹ ਸਾਰਿਆਂ ਦੀ ਬਰਾਬਰਤਾ ਵਾਲਾ। ਗੁਰੂ ਦਾ ਲੰਗਰ, ਪੰਗਤ, ਸੰਗਤ, ਸਰੋਵਰ, ਬੌਲੀਆਂ ਤੇ ਅੰਮ੍ਰਿਤ ਦੀ ਦਾਤ, ਇਹ ਸਾਰਾ ਕੁਝ ਵਰਨਵੰਡ ਨੂੰ ਤਾਂ ਮਟਾਉਣ ਵਾਲਾ ਸੀ। ਖੈਰ, ਆਓ ਆਪਾਂ ਇੱਕ ਸ਼ਬਦ ਸਰਵਣ ਕਰਦੇ ਹਾਂ ਰਾਗ ਆਸਾ ਵਿੱਚੋਂ, ਜੋ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਹੈ। ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਉਹ ਚੌਂ ਕੁੱਟ ਮਾਨੇ। ਰਾਗ ਆਸਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਲੇ ਰਾਗਾਂ ਦੀ ਤਰਤੀਬ ਵਿੱਚ ਚੌਥਾ ਰਾਗ ਹੈ ਤੇ ਇਹ ਰਾਗ ਪਵਿੱਤਰ ਅੰਗ 347 ਤੋਂ ਲੈ ਕੇ 488 ਉੱਪਰ ਤੱਕ ਦਰਜ ਹੈ। ਇਸ ਰਾਗ ਨੂੰ ਸੰਪੂਰਨ ਦੇਸੀ ਰਾਗ ਮੰਨਿਆ ਜਾਂਦਾ ਹੈ ਤੇ ਇਸ ਰਾਗ ਦੀ ਮਹਾਨਤਾ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਅਸੀਂ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਤੇ ਸ਼ਾਮ ਨੂੰ ਸੋਧਰ ਦੀ ਚੌਂਕੀ ਦੇ ਸ਼ਬਦ ਰਾਗ ਆਸਾ ਦੀ ਬਾਣੀ ਵਿੱਚੋਂ ਸਰਵਣ ਕਰਦੇ ਹਾਂ। ਇਸ ਰਾਗ ਵਿੱਚ ਪੰਜ ਗੁਰੂ ਸਾਹਿਬਾਨ ਦੀ ਬਾਣੀ ਸਮੇਤ ਬਾਬਾ ਫਰੀਦ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਤੇ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਹੈ। ਤਾਂ ਆਓ ਗੁਰੂ ਪਿਆਰਿਓ, ਪ੍ਰੋਫੈਸਰ ਪਰਮਜੋਤ ਸਿੰਘ ਜੀ ਦੀ ਆਵਾਜ਼ ਵਿੱਚ ਤੰਤੀ ਸਾਜਾਂ ਦੀ ਤਨਕਾਹ ਤੇ ਇਹ ਸ਼ਬਦ ਸਰਵਣ ਕਰਦੇ ਹਾਂ। ਜਿਸ ਨੀਚ ਕਉ ਕੋਈ ਨਾ ਜਾਣੇ, ਨਾਮ ਜਪਤ ਉਹ

सद्गुरु पंचम पातशाह धन गुरु अर्जन देव महाराज जी राग गौड़ी विच कुछ इउं बख्शिश करदे ने कि सारे संसार दे पदार्थ सब फल सारे शुभ गुण उस अकाल पुरख की कृपा विच समोए हुए ने ते जिसते सिमरन कीतियां दुख दूर हुंदे होन हे जीव तू उस मालिक नूं वसारदा क्यों है। सब पदार्थ सब फलां सर्व गुणा जिस माही क्यों गोविंद मनो विसारिया जिस सिमरत दुख जाहे। खैर दुनिया दे पदार्थ ता अनगिनत हन पर समय समय ते दुनिया दे चार उत्तम पदार्थां दी गल साडे धार्मिक अकीदे विच आउंदी रहिंदी है। धर्म अर्थ काम मोक्ष राग मारू विच धन गुरु नानक देव पातशाह इन्हां चार पदार्थां बारे इउं जिक्र करदे ने कि जीव तां चारों प्रमुख पदार्थ लैके संसार विच अख खोलदा है ते इसे पदार्थक संसार नूं उह अपना पक्का घर समझ बैठदा है ते इन्हां पदार्थां दी भुख विच ज्यों ज्यों ओह वड्डा हुंदा है उहदी माया दी दौड़ वधदी जांदी है ते ओह दुनियावी पदार्थां दे नाल खजाने भरदा रहिंदा है। चार पदार्थ लै जग जन्मिया शिव शक्ति कर वास कर लागी भूख माया मग जो है मुक्त पदार्थ मैं खरे। ये चार पदार्थ क्यों कहे जांदे ने ਜਿਵੇਂ ਪਹਿਲਾਂ ਦੱਸਿਆ ਧਰਮ ਅਰਥ ਕਾਮ ਮੋਕਸ਼ ਤੇ ਇਹਨਾਂ ਵਿੱਚੋਂ ਹਿੰਦੁਸਤਾਨ ਦੇ ਧਾਰਮਿਕ ਸਮਾਜ ਵਿੱਚ ਮੋਕਸ਼ ਨੂੰ ਭਾਵ ਮੁਕਤੀ ਨੂੰ ਸਭ ਤੋਂ ਉੱਤਮ ਗਿਣਿਆ ਜਾਂਦਾ ਹੈ। ਮੁਕਤੀ ਹਾਸਲ ਕਰਨ ਲਈ ਸਾਡੇ ਸਮਾਜ ਵਿੱਚ ਪੁੰਨ ਦਾਨ ਤੀਰਥ ਯਾਤਰਾ ਸੰਨਿਆਸ ਲੈ ਲੈਣਾ ਸਰੀਰਕ ਕਸ਼ਟ ਸਹਿਣੇ ਇੱਥੋਂ ਤੱਕ ਕਿ ਆਪਣੇ ਇੱਕ ਵਿਸ਼ੇਸ਼ ਧਾਰਮਿਕ ਸਥਾਨ ਤੇ ਜਾ ਕੇ ਸਾਰਾ ਕੁਝ ਦਾਨ ਪੁੰਨ ਕਰਕੇ ਆਪਣੇ ਆਪ ਨੂੰ ਖਤਮ ਕਰ ਲੈਣਾ ਇਹ ਮੁਕਤੀ ਦਾ ਸਾਧਨ ਸਮਝਿਆ ਜਾਂਦਾ ਸੀ। ਪਰ ਸਤਿਗੁਰੂ ਦੀ ਬਖਸ਼ਿਸ਼ ਇਉਂ ਹੈ ਕਿ ਅਕਾਲ ਪੁਰਖ ਦੇ ਹੁਕਮ ਵਿੱਚ ਮੁਕਤੀ ਮਿਲਦੀ ਹੈ। ਹੁਕਮ ਵਿੱਚ ਹੀ ਨਰਕਾਂ ਵਰਗੀ ਜ਼ਿੰਦਗੀ ਹੁਕਮ ਵਿੱਚ ਹੀ ਜੀਵ ਸੰਸਾਰੀ ਤੇ ਹੁਕਮ ਵਿੱਚ ਹੀ ਭਗਤੀ ਮਾਰਗ ਤੇ ਚੱਲਦਾ ਹੈ। ਹੁਕਮ ਵਿੱਚ ਹੀ ਜੀਵ ਹੋਸ਼ਾ ਤੇ ਹੁਕਮ ਵਿੱਚ ਹੀ ਸਿਆਣਾ ਹੁੰਦਾ ਹੈ। ਹੋਰ ਕੋਈ ਅਜਿਹਾ ਨਹੀਂ ਕਿ ਜੀਵ ਉੱਪਰ ਹੁਕਮ ਚਲਾ ਸਕੇ। ਹੁਕਮੇ ਮੁਕਤੀ ਹੁਕਮੇ ਨਰਕਾ ਹੁਕਮ ਸੰਸਾਰੀ ਹੁਕਮੇ ਭਗਤਾ ਹੁਕਮੇ ਹੋਸ਼ਾ ਹੁਕਮੇ ਦਾਨਾ ਦੂਜਾ ਨਾਹੀ ਅਵਰਤੜਾ। ਤਾਂ ਆਓ ਗੁਰੂ ਪਿਆਰਿਓ ਪੰਚਮ ਪਾਤਸ਼ਾਹ ਜੀ ਦੀ ਬਖਸ਼ਿਸ਼ ਬਾਣੀ ਗੌੜੀ ਸੁਖਮਣੀ ਦੀ ਤੀਸਰੀ ਅਸ਼ਟਪਦੀ ਦੇ ਪੰਜਵੇਂ ਪਦੇ ਵਿੱਚੋਂ ਇਹ ਸਿੱਖਣ ਦੀ ਕੋਸ਼ਿਸ਼ ਕਰੀਏ ਕਿ ਅਸਲੋਂ ਸਤਿਗੁਰ ਦੀ ਸ਼ਰਨ ਵਿੱਚ ਰਹਿਣਾ ਹੀ ਉਹਨਾਂ ਚਾਰ ਪਦਾਰਥਾਂ ਦੀ ਪ੍ਰਾਪਤੀ ਹੈ। ਤਾਂ ਸਰਵਣ ਕਰਦੇ ਹਾਂ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਦੀ ਆਵਾਜ਼ ਵਿੱਚ ਇਹ ਸ਼ਬਦ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ।

0: ਬਾਬਾ ਅਮਰਦਾਸ ਜੀ ਨੇ ਆਪਣੇ ਭਰਾ ਦੀ ਨੂੰ ਬੀਬੀ ਅਮਰੋ ਪਾਸੋਂ ਅੰਮ੍ਰਿਤ ਵੇਲੇ ਬਾਣੀ ਸੁਣੀ ਸੀ। ਉਹਨਾਂ ਦੇ ਅੰਦਰ ਸਤਿਗੁਰੂ ਨੂੰ ਮਿਲਣ ਦੀ ਚਾਹ ਪ੍ਰਗਟ ਹੋਈ ਅਤੇ ਬੀਬੀ ਅਮਰੋ ਨੂੰ ਕਿਹਾ, ਬੇਟੀ ਮੇਰੇ ਤੇ ਇੱਕ ਉਪਕਾਰ ਕਰ। ਮੇਰੇ ਭਰਾ ਨੇ ਮੈਨੂੰ ਪੁੱਤਰ ਦੀ ਬਰਾਤ ਨਾਲ ਲਿਜਾ ਕੇ ਮੈਨੂੰ ਖੁੜਮ ਨਾਲ ਮਿਲਾਇਆ ਸੀ, ਪਰ ਹੁਣ ਤੋਂ ਮੈਨੂੰ ਨਾਲ ਲਿਜਾ ਕੇ ਮੈਨੂੰ ਸਤਿਗੁਰੂ ਨਾਲ ਮਿਲਾ। ਤਿਆਰ ਹੋ ਕੇ ਬਾਸਰ ਕੇ ਤੋਂ ਖਡੂਰ ਪੁੱਜੇ। ਸੱਚੀ ਖੋਜ ਨੇ ਆਖਿਰ ਗੁਰੂ ਤੱਕ ਪਹੁੰਚਾ ਦਿੱਤਾ। ਸਤਿਗੁਰੂ ਨੇ ਕਿਹਾ, ਆਓ ਜੀ ਆਇਆਂ ਨੂੰ, ਤੁਸੀਂ ਸਾਡੇ ਕੁੜਮ ਹੋ। ਬੇ ਇਖਤਿਆਰ ਹੋ ਕੇ ਰੋ ਪਏ, ਚਰਨਾਂ ਤੇ ਡਿੱਗ ਪਏ। ਕਹਿਣ ਲੱਗੇ, ਨਹੀਂ ਕੁੜਮ ਨਹੀਂ ਆਇਆ, ਨਿਥਾਵਾਂ ਤੇ ਨਿਮਾਣਾ ਅਮਰਦਾਸ ਥਾਂ ਲੱਭਣ ਆਇਆ। ਜਦੋਂ ਵੀ ਕੋਈ ਮੋਹ ਮਾਇਆ ਦਾ ਥਾਂ ਟਿਕਾਣਾ ਲੈ ਕੇ ਗੁਰੂ ਦੇ ਪਾਸ ਜਾਂਦਾ ਹੈ ਤਾਂ ਉਸ ਨੂੰ ਗੁਰੂ ਦੇ ਘਰ ਟਿਕਾਣਾ ਨਹੀਂ ਮਿਲਦਾ। ਗੁਰੂ ਦੇ ਘਰ ਥਾਂ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਨੇ ਸਮਝ ਲਿਆ ਹੈ ਕਿ ਗੁਰੂ ਤੋਂ ਬਿਨਾਂ ਮੈਂ ਨਿਥਾਵਾਂ ਹਾਂ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਜਿਸ ਨੂੰ ਮਾਲਕ ਨੇ ਬਹੁਤ ਦਾਤਾਂ ਦਿੱਤੀਆਂ ਹੋਣ ਉਹ ਇਸ ਕਰਕੇ ਸੰਸਥੇ ਵਿੱਚ ਹੈ ਕਿ ਦਾਤਾਂ ਚੋਰੀ ਨਾ ਹੋ ਜਾਣ, ਖਤਮ ਨਾ ਹੋ ਜਾਣ, ਰੁੜ ਨਾ ਜਾਣ, ਅੱਗ ਨਾ ਲੱਗ ਜਾਵੇ। ਪਰ ਜਿਸ ਨੂੰ ਕੁਝ ਘੱਟ ਮਿਲੀਆਂ ਨੇ ਉਹ ਦੁਨਿਆਵੀ ਪਦਾਰਥਾਂ ਦੀ ਖਿੱਚ ਵਿੱਚ ਭਟਕਦਾ ਫਿਰਦਾ। ਭਟਕਣਾ ਦੋਵਾਂ ਵਿੱਚ ਹੈ, ਸੰਸਥਾ ਦੋਵਾਂ ਵਿੱਚ ਹੈ। ਗੁਰੂ ਨਾਨਕ ਪਾਤਸ਼ਾਹ ਆਪਣੀ ਪੰਚਮ ਜੋਤ ਵਿੱਚ ਫਰਮਾਨ ਕਰਦੇ ਨੇ ਕਿ ਜਿਹੜਾ ਇਹਨਾਂ ਦੋਵਾਂ ਹਾਲਾਤਾਂ ਤੋਂ ਬਚਿਆ ਹੈ ਅਸਲੋਂ ਆਨੰਦ ਵਿੱਚ ਉਹ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਮਾਇਆ ਦੇ ਪ੍ਰਭਾਵ ਅਧੀਨ ਜੋ ਜੀਵ ਅਚੇਤ ਪਏ ਨੇ ਉਹਨਾਂ ਅੰਦਰ ਪੈਦਾ ਹੋ ਰਹੇ ਨੇ ਸੰਸੇ, ਤੇ ਇਹ ਸੰਸੇ ਉਹਨਾਂ ਨੂੰ ਆਤਮਘਾਤੀ ਬਣਾ ਦਿੰਦੇ ਨੇ। ਸਤਿਗੁਰੂ ਫਰਮਾਨ ਕਰਦੇ, ਅੰਤਰ ਸਹਿਸਾ ਦੁੱਖ ਹੈ ਆਪੇ ਸਿਰ ਧੰਦੇ ਮਾਰ, ਦੂਜੇ ਭਾਏ ਸੁੱਤੇ ਕਵੇ ਨਾ ਜਾਗੇ ਮਾਇਆ ਮੋਹ ਪਿਆਰ। ਜਿੱਥੇ ਜੀਵ ਇਹਨਾਂ ਆਸਾ ਅੰਦੇਸ਼ਿਆਂ ਵਿੱਚ ਹੈ ਉਹ ਮਾਇਆ ਦੇ ਰਜੋ ਸਤੋ ਤਮੋ ਗੁਣਾਂ ਵਿੱਚ ਕਰਮ ਕਮਾਉਂਦਾ ਰਹਿੰਦਾ ਹੈ। ਗੁਰੂ ਤੋਂ ਬਗੈਰ ਇਹ ਤਰੁਕੜੀ ਤੋਂ ਛੁਟਕਾਰਾ ਨਹੀਂ ਹੁੰਦਾ। ਅਤੇ ਸਹਿਜ ਅਵਸਥਾ ਜੋ ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਹੈ ਉਸ ਵਿੱਚ ਗੁਰੂ ਨਾਲ ਮਿਲ ਕੇ ਹੀ ਸੁੱਖ ਪ੍ਰਾਪਤ ਹੁੰਦਾ ਹੈ। ਤ੍ਰੈ ਬਿਦ ਕਰਮ ਕਮਾਈ ਹੈ ਆਸ ਅੰਦੇਸਾ ਹੋਏ, ਕਿਉਂ ਗੁਰ ਬਿਨ ਤ੍ਰਿਕੁਟੀ ਛੁਟਤੇ ਸਹਿਜ ਮਿਲਿਆ ਸੁੱਖ ਹੋਏ। ਧੰਨ ਗੁਰੂ ਅਮਰਦਾਸ ਜੀ ਰਾਗ ਮਾਰੂ ਦੇ ਇੱਕ ਸ਼ਬਦ ਰਾਹੀਂ ਸਾਨੂੰ ਉਪਦੇਸ਼ ਕਰਦੇ ਨੇ ਕਿ ਮਨਮੁੱਖ ਜੀਵ ਦੀ ਬਿਰਤੀ ਦੁਹਾਗਣ ਔਰਤ ਵਾਲੀ ਹੈ, ਇਸੇ ਕਰਕੇ ਉਹ ਮਾਲਕ ਦੇ ਦਰ ਤੇ ਕਬੂਲ ਨਹੀਂ ਪੈਂਦਾ। ਜਦੋਂ ਕਿ ਜੀਵ ਦਾ ਪੱਕਾ ਟਿਕਾਣਾ ਤਾਂ ਮਾਲਕ ਦਾ ਘਰ ਹੈ, ਪਰ ਬਿਰਤੀ ਠੀਕ ਨਾ ਹੋਣ ਕਰਕੇ ਉਹ ਆਪਣੇ ਮਾਲਕ ਦੇ ਦਰ ਨੂੰ ਛੱਡ ਕੇ ਭਟਕਦਾ ਰਹਿੰਦਾ ਹੈ। ਮਨਮੁੱਖ ਕਰਮ ਕਮਾਵਣੇ ਜਿਉ ਦੁਹਾਗਣ ਤਨ ਸਿੰਗਾਰ, ਸਿਜੈ ਕੰਤ ਨ ਆਵੀ ਨਿਤ ਨਿਤ ਹੋਏ ਖਵਾਰ, ਫਿਰ ਕਾ ਮਹਿਲ ਨਾ

আবি না দিসে কারবার। কি এস সারে দা তত সারতা এ হে কি জীব সংস্থা কারণ কর্মকাণ্ডী বনদা যা রিহা হে অতে কর্মকাণ্ডী জীব কদে ভি নাম নী জপদা। জে কিতে জপদা ভি হে না তে ওদে অন্দর প্রেমা ভগতি পেদা নী হুন্দী, সগোঁ ও বগলা ভগতি রাহী কর্মকাণ্ড করি জান্দা হে। তাঁ ও গুরু প্যারিও ਇਸੇ ਗੁਰਮਤ ਸਿਧਾਂਤ ਨੂੰ ਦ੍ਰਿੜ ਕਰਾਉਣ ਵਾਲਾ ਇੱਕ ਸ਼ਬਦ ਰਾਗ ਬਿਲਾਵਲ ਦੀ ਬਾਣੀ ਵਿੱਚੋਂ ਜੋ ਨੌਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ, ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ। ਸ਼ਬਦ ਦੀ ਟੇਕ ਹੈ, ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਨਹਿ ਸਹਿਸਾ ਚੁੱਕੇ, ਗੁਰ ਇਹ ਭੇਦ ਬਤਾਵੇ।

0: ਧਰਮ ਦੀ ਬੁਨਿਆਦ ਹੈ, ਜਗ ਚਾਨਣ ਹੈ, ਚੁੰਬਕੀ ਛੋਹ ਹੈ, ਆਤਮਕ ਪ੍ਰਕਾਸ਼ ਹੈ, ਅੰਮ੍ਰਿਤ ਦਾ ਸੋਮਾ ਹੈ, ਆਤਮਕ ਦਾਤ ਹੈ, ਨਾਮ ਹੈ, ਇਸ਼ਟ ਹੈ, ਗੁਰੂ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਦੀ ਪਾਰਸ ਕਲਾ ਨੂੰ ਸਾਰੇ ਵਿਸ਼ਵ ਤੱਕ ਪਹੁੰਚਾਉਣ ਦਾ ਇੱਕ ਨਿੱਕਾ ਜਿਹਾ ਉਪਰਾਲਾ ਰੋਜ਼ਾਨਾ ਸ਼ਾਮੀ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਤਹਿਤ ਤੁਹਾਡੇ ਆਪਣੇ ਹਰਮਨ ਪਿਆਰੇ ਰੇਡੀਓ ਹਰਮਨ ਰੇਡੀਓ।
1: ਨਾਮ ਨ ਚੇਤੇ ਸ਼ਬਦ ਨਾਮ ਵਿਚਾਰੇ, ਏ ਮਨਮੁਖ ਕਾ ਆਚਾਰ। ਹਰ ਨਾਮ ਨ ਪਾਇਆ ਜਨਮ ਵਿਰਥਾ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਰਾਗ ਗੁਜਰੀ ਦੀ ਬਾਣੀ ਵਿੱਚੋਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਬੋਲ। ਇਹ ਮਨਮੁਖ ਦੀ ਅਵਸਥਾ ਦਾ ਵਰਣਨ ਕਰਦੇ ਨੇ, ਜਿਹੜੇ ਨਾਮ ਨਹੀਂ ਚਿਤਵਦੇ, ਨਾਮ ਦਾ ਚੇਤਾ ਨਹੀਂ ਕਰਦੇ, ਜਿਹੜੇ ਕਦੇ ਸ਼ਬਦ ਨੂੰ ਨਹੀਂ ਵਿਚਾਰਦੇ। ਇਹੋ ਤਾਂ ਮਨਮੁਖ ਦਾ ਆਚਾਰ ਹੈ। ਮਨਮੁਖ ਮਨ ਪਿੱਛੇ ਚੱਲਦਾ ਹੈ ਨਾ, ਗੁਰੂ ਦੇ ਸ਼ਬਦ ਪਿੱਛੇ ਨਹੀਂ ਤੁਰਦਾ। ਤੇ ਹਾਲਤ ਕੀ ਹੈ? ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ। ਇਹ ਜਨਮ ਨਾਮ ਦੀ ਅਵਸਥਾ ਪਾਉਣ ਲਈ ਮਿਲਿਆ ਸੀ। ਭਈ ਪ੍ਰਾਪਤ ਮਾਨਕ ਤੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤਾਂ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਜਮ ਮਾਰ ਕਰੇ ਖਵਾਰ। ਫਿਰ ਉਹ ਦੁਬਾਰਾ ਜੰਮਣ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ। ਕਦੋਂ ਇਹ ਮਨੁੱਖਾ ਜਨਮ ਮਿਲੇ, ਕਦੋਂ ਇਹ ਸਫਲਾ ਕਰ ਸਕੇ ਤੇ ਮਾਲਕ ਦੇ ਦਰ ਤੇ ਕਬੂਲ ਪਏ। ਹੁਣ ਤਾਂ ਵੇਲਾ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋ ਬੋ। ਇਹ ਸਮਾਂ ਹੈ ਮਾਲਕ ਦੇ ਨਾਮ ਦੀ ਖੇਤੀ ਕਰਨ ਦਾ। ਤਾਂ ਆਓ ਆਪਣੇ ਹਿਰਦਿਆਂ ਵਿੱਚ ਗੁਰੂ ਸ਼ਬਦ ਦੀਆਂ ਤਨਕਾਰਾਂ ਵਸਾਈਏ।

0: ਦੇਸ਼ ਵਿਦੇਸ਼ ਦੇ ਕੋਨੇ ਕੋਨੇ ਤੋਂ ਆਵਾਜ਼ ਦੀਆਂ ਜਾਦੂਮਈ ਤਰੰਗਾਂ ਰਾਹੀਂ ਤੁਸੀਂ ਸਰਵਣ ਕਰ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਾ ਪ੍ਰੋਗਰਾਮ ਗਾਵਲ ਸੱਚੀ ਬਾਣੀ। ਹੁਣ ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ। ਗੁਰਬਾਣੀ ਕਥਾ ਵਿਚਾਰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤਾਂ ਆਓ ਕਰੋ ਮਨੋਵਿਰਤੀਆਂ ਇਕਾਗਰ ਤੇ ਟੁੱਬੀ ਲਾਈਏ ਗੁਰਬਾਣੀ ਕਥਾ ਵਿਚਾਰ ਦੇ ਸਾਗਰ ਵਿੱਚ।
1: ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਆਂਦਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਮ ਨਿਧਾਨ ਨਾਨਕ ਹਰ ਰੰਗ। ਪਿਆਰੀ ਸਾਧ ਸੰਗਤ ਜੀ, ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ। ਇਹ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸ਼ਪਦੀ ਦਾ ਦੂਸਰਾ ਪਦਾ ਹੈ ਜੀ। ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 262 ਉੱਪਰ ਸੁਸ਼ੋਭਿਤ ਹੈ ਜੀ। ਮਹਾਰਾਜ ਕਿਰਪਾ ਕਰਦੇ ਹਨ, ਪ੍ਰਭ ਕੈ ਸਿਮਰਨ ਗਰਵ ਨਾ ਬਸੈ। ਪ੍ਰਭੂ ਦੀ ਬੰਦਗੀ ਕਰਨ ਨਾਲ, ਸਵਾਮੀ ਦੇ ਸਿਮਰਨ ਦੇ ਨਾਲ ਗਰਭ ਵਿੱਚ ਬੰਦਾ ਨਹੀਂ ਆਉਂਦਾ ਦੁਬਾਰਾ, ਬਾਰ ਬਾਰ ਜਨਮ ਚ ਨਹੀਂ ਆਉਂਦਾ। ਸਾਫ ਠੇਠ ਪੰਜਾਬੀ ਹੈ ਜੀ, ਕੋਈ ਐਸਾ ਤੁਕਨੀ ਅੱਖਰ ਜਿਹੜਾ ਨਾ ਸਮਝ ਆਵੇ। ਪਰ ਸਿਮਰਨ ਦੀ ਗੱਲ ਕੀਤੀ ਮਾਰੇ, ਆਪਾਂ ਨੂੰ ਪੜ੍ਹਨ ਲੱਗ ਜਾਂਦੇ ਹਾਂ ਬਾਰ ਬਾਰ, ਸਿਮਰਨ ਨਹੀਂ ਕਰਦੇ। ਪਰ ਸਿਮਰਨ ਦੀ ਗੱਲ, ਪ੍ਰਭ ਕੈ ਸਿਮਰਨ ਦੁੱਖ ਜਮ ਨਸੈ। ਸਵਾਮੀ ਦੀ ਬੰਦਗੀ ਨਾਲ ਮੌਤ ਦਾ ਕਸ਼ਟ, ਜਮਦੂਤਾਂ ਦਾ ਡਰ ਦੌੜ ਜਾਂਦਾ ਹੈ। ਪ੍ਰਭ ਕੈ ਸਿਮਰਨ ਕਾਲ ਪਰਹਰੈ। ਪ੍ਰਭੂ ਦੇ ਸਿਮਰਨ ਦੇ ਨਾਲ ਮੌਤ ਦੂਰ ਹੋ ਜਾਂਦੀ ਹੈ, ਕਾਲ ਖਹਿੜਾ ਛੱਡ ਜਾਂਦਾ ਹੈ। ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭੂ ਦੇ ਸਿਮਰਨ ਦੇ ਨਾਲ, ਸਵਾਸ ਸਵਾਸ ਸਿਮਰਨ ਕਰਨ ਦੇ ਨਾਲ ਜਿਹੜੇ ਪੰਜ ਦੁਸ਼ਮਣ ਨੂੰ ਚੁੰਬੜੇ ਹੋਏ ਨੇ ਉਹ ਟਲ ਜਾਂਦੇ ਹਨ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ। ਪ੍ਰਭੂ ਦੇ ਸਿਮਰਨ ਕਰਨ ਨਾਲ ਨਾ ਤਾਂ ਸਿਮਰਨ ਕਰਨ ਦੇ ਵਿੱਚ ਕੋਈ ਵਿਘਨ ਲੱਗਦਾ ਹੈ, ਨਾ ਦੁਨਿਆਵੀ ਲੱਗਦਾ ਹੈ ਜੀ। ਪ੍ਰਭ ਕੈ ਸਿਮਰਨ ਆਂਦਨ ਜਾਗੈ। ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਇਸਦਾ ਮਨ ਦਿਨ ਰਾਤ ਪ੍ਰਭੂ ਵੱਲੋਂ ਜਾਗ ਜਾਂਦਾ ਹੈ। ਹੁਣ ਇਹ ਸਾਰੀ ਦੁਨੀਆਂ ਵੱਲੋਂ ਜਾਗਦਾ, ਪ੍ਰਭੂ ਵੱਲੋਂ ਜਿਹੜਾ ਦੇ ਨਾਲ ਹੀ ਰਹਿੰਦਾ ਹੈ ਉਹਦੇ ਵੱਲੋਂ ਸੁੱਤਾ। ਸਿਮਰਨ ਕਰਨ ਦੇ ਨਾਲ ਸੁੱਤਾ ਮਨ ਜਾਗ ਜਾਂਦਾ ਹੈ, ਅਨੁਭਵ ਹੋਣ ਲੱਗ ਜਾਂਦਾ ਹੈ। ਇਹਨੂੰ ਸਮਝ ਆ ਜਾਂਦੀ ਹੈ ਵੀ ਸਭ ਕੁਛ ਘਰ ਚ ਹੀ ਹੈ, ਬਾਹਰ ਨਹੀਂ। ਬਾਹਰ ਤਾਂ ਇੱਕ ਪਰਛਾਵਾਂ ਹੀ ਹੈ, ਭੁਲੇਖਾ ਹੀ ਹੈ, ਭਰਮ ਹੈ। ਪ੍ਰਭ ਕੈ ਸਿਮਰਨ ਭਾਉ ਨਾਮ ਵਿਆਪੈ। ਪ੍ਰਭੂ ਦੇ ਸਿਮਰਨ ਕਰਨ ਨਾਲ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿੰਦਾ। ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਪ੍ਰਭੂ ਦਾ ਸਿਮਰਨ ਕਰਨ ਨਾਲ ਇਹਨੂੰ ਦੁੱਖ ਨਹੀਂ ਆਉਂਦਾ, ਜੇ ਦੁੱਖ ਸਰੀਰ ਨੂੰ ਆ ਜਾਂਦਾ ਹੈ ਇਹ ਮੰਨੇਗਾ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਇਹਨੂੰ ਮਹਿਸੂਸ ਨਹੀਂ ਹੋਏਗਾ, ਇੰਨਾ ਆਨੰਦ ਚ ਰਹੇਗਾ। ਇਹਨੂੰ ਸੁੱਝੀ ਆ ਜਾਂਦੀ ਵੀ ਸਰੀਰ ਹੌਲੀ ਹੌਲੀ ਜੋ ਪਜੋ ਸੋ ਬਿਨਸ ਹੈ ਪਰ ਉਹ ਆਜ ਕੇ ਕੱਲ ਜਿਹੜੀ ਚੀਜ਼ ਬਣਦੀ ਹੈ ਉਹ ਖਤਮ ਜ਼ਰੂਰ ਹੋਏਗੀ। ਪਹਿਲਾਂ ਬਚਪਨ ਸੀ ਫਿਰ ਜਵਾਨੀ ਆ ਗਈ, ਹੌਲੀ ਹੌਲੀ ਬਿਮਾਰੀਆਂ ਲੱਗ ਜਾਂਦੀਆਂ, ਇਹਨੂੰ ਪਤਾ ਲੱਗ ਜਾਂਦਾ ਵੀ ਇਹ ਹੌਲੀ ਹੌਲੀ ਸਰੀਰ ਖਤਮ ਹੋ ਜਾਏਗਾ। ਸਰੀਰ ਤੋਂ ਪਹਿਲਾਂ ਪਹਿਲਾਂ ਜੇ ਮਨ ਮਰ ਜਾਵੇ ਤਾਂ ਇਹ ਆਪਣੇ ਘਰ ਪਹੁੰਚ ਜਾਂਦਾ ਹੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਗੁਰਮੁਖਾਂ ਦੀ ਸੰਗਤ ਦੇ ਵਿੱਚ ਪ੍ਰਭੂ ਦੇ ਸਿਮਰਨ ਦਾ ਪਤਾ ਲੱਗ ਜਾਂਦਾ ਹੈ। ਸਾਧੂ ਸੰਤਾਂ ਦੀ ਸੰਗਤ ਦੇ ਨਾਲ ਪਤਾ ਲੱਗਦਾ ਹੈ ਸਿਮਰਨ ਕਰਨਾ ਹੈ। ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆ, ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਏ ਨਾਮ। ਸੰਤ ਉਹ ਹੈ ਜਿਹੜਾ ਸਾਨੂੰ ਦੁਨਿਆਵੀ ਦਲਦਲ ਵਿੱਚ ਨਹੀਂ ਸਿੱਟਦਾ, ਉਹ ਕੇਵਲ ਤੁਹਾਨੂੰ ਨਾਮ ਦਾ ਉਪਦੇਸ਼ ਦੇਏਗਾ, ਜੇਲ੍ਹ ਚੋਂ ਨਿਕਲਣ ਦਾ ਉਪਦੇਸ਼ ਦੇਏਗਾ। ਦੁਨੀਆਂਦਾਰੀ ਦੇ ਕੰਮ ਤਾਂ ਆਪਾਂ ਕਰਨੇ ਹੀ ਹਨ। ਸਰਮ ਨਿਧਾਨ ਨਾਨਕ ਹਰ ਰੰਗ, ਪ੍ਰਭੂ ਦੇ ਨਾਮ ਦੇ ਰੰਗ ਵਿੱਚ ਰਸ ਕੇ ਸਾਰੇ ਖਜ਼ਾਨੇ ਦੇ ਪਿੱਛੇ ਆ ਜਾਂਦੇ ਹਨ। ਨਾ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾਪਸ। ਸੰਗਤ ਜੀ ਤੁਸੀਂ ਵਿਚਾਰ ਕਰੋ,
0: ਕਥਾ ਵਿਚਾਰ ਸਰਵਣ ਕਰਾ ਰਹੇ ਸੀ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤੁਸੀਂ ਗੁਰਬਾਣੀ ਵਿਚਾਰਾਂ ਨੂੰ ਉਹਨਾਂ ਦੇ ਚੈਨਲ ਰਾਹੀਂ ਯੂਟਿਊਬ ਤੇ ਵੀ ਸਰਵਣ ਕਰ ਸਕਦੇ ਹੋ।
2: ਅਸੀਂ ਜੀਵ ਆਪਣੀਆਂ ਸਰੀਰਕ ਲੋੜਾਂ ਮੁਜਬ ਭੱਜੇ ਫਿਰਦੇ ਹਾਂ, ਡਾਵਾਂ ਡੋਰ ਰਹਿੰਦੇ ਹਾਂ, ਤਾਂ ਸਤਿਗੁਰੂ ਕਹਿੰਦੇ ਮਾਲਕ ਦੀ ਵਡਿਆਈ ਤੋਂ ਬਗੈਰ ਬਾਕੀ ਜਿੱਥੇ ਮਰਜ਼ੀ ਭੱਜ ਦੁੱਖ ਹੀ ਦੁੱਖ ਨੇ। ਸ਼ਾਇਦ ਇਸੇ ਕਰਕੇ ਜਨਮ ਮਰਨ ਤੇ ਜੂਨਾਂ ਦੇ ਚੱਕਰ ਦੀ ਅਸੀਂ ਸਜਾਵਾਂ ਭੋਗਦੇ ਹਾਂ। ਮਨਮੁੱਖ ਭੂਖੇ ਦਹਿ ਦਿਸ ਡੋਲੇ, ਬਿਨ ਨਾਵੇਂ ਦੁੱਖ ਪਾਈ, ਜਨਮ ਮਰੈ ਫਿਰ ਜੋਨੀ ਆਵੈ, ਦਰਗਹਿ ਮਿਲੈ ਸਜਾਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਇਸ ਮਨੁੱਖ ਨੂੰ ਸਮਝਾਉਂਦੇ ਨੇ ਕਿ ਮਨਾ ਤੂੰ ਇਹ ਕੀ ਭੁੱਖ ਦਿਖਾ ਰਿਹਾ, ਉੱਚੀ ਉੱਚੀ ਕੂ ਕੂ ਕੇ ਚੀਕ ਚੀਕ ਕੇ ਭੁੱਖ ਭੁੱਖ ਕਰੀ ਜਾ ਰਿਹਾ। ਉਸ ਅਕਾਲ ਪੁਰਖ ਨੂੰ ਸਭ ਦਾ ਫਿਕਰ ਹੈ ਜਿਸ ਨੇ 84 ਲੱਖ ਜੋਨੀਆਂ ਬਣਾਈਆਂ ਨੇ। ਮਨ ਭੁੱਖਾ ਭੁੱਖਾ ਮਤ ਕਰੇ, ਮਤ ਤੂੰ ਕਰੇ ਪੁਕਾਰ, ਲੱਖ 84 ਜਿਨ ਸ੍ਰੀ ਸਭ ਸਹਿ ਦੇ ਆਧਾਰ। ਅਕਾਲ ਪੁਰਖ ਕਰਤਾ ਹੈ ਤੇ ਜੋ ਉਸਨੇ ਸ੍ਰਿਸ਼ਟੀ ਸਾਜੀ ਹੈ ਉਸਦੀ ਦੇਖਭਾਲ ਵੀ ਉਹ ਆਪ ਹੀ ਕਰ ਰਿਹਾ। ਪਰ ਸੋਝੀ ਉਹਨਾਂ ਗੁਰਮੁਖਾਂ ਨੂੰ ਹੁੰਦੀ ਹੈ ਜੋ ਗੁਰੂ ਦੇ ਸ਼ਬਦ ਰਾਹੀਂ ਉਸ ਮਾਲਕ ਦੀ ਮਿਹਰ ਦੇ ਪਾਤਰ ਬਣਦੇ ਨੇ। ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ, ਗੁਰ ਕੈ ਸ਼ਬਦ ਪਛਾਣੀਐ ਜਾਂ ਆਪੇ ਨਜ਼ਰ ਕਰੇ। ਇਸ ਲਈ ਸੁੱਖਾਂ ਦੇ ਦਾਤੇ ਡਰ ਦੂਰ ਕਰਨ ਵਾਲੇ ਮਾਲਕ ਅੱਗੇ ਅਰਦਾਸ ਕਰਿਆ ਕਰ, ਬਸ ਜਿਹਦੇ ਉੱਪਰ ਉਮੇਰ ਕਰਦੇ ਵੀ ਉਸਦੇ ਸਾਰੇ ਕਾਰਜ ਆਪਣੇ ਆਪ ਰਾਸ ਹੋ ਜਾਂਦੇ ਨੇ। ਸੁੱਖ ਦਾਤਾ ਭੈ ਭੰਜਨੋ ਤਿਸ ਆਗੇ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ। ਭਾਈ ਗੁਰਦਾਸ ਜੀ ਸਤਿਗੁਰਾਂ ਦੇ ਬਚਨਾਂ ਦੀ ਗਵਾਹੀ ਇਉਂ ਭਰਦੇ ਨੇ, ਮਿਹਰ ਕਰੇ ਜੇ ਮਿਹਰਵਾਨ, ਗੁਰਮੁਖ ਸਾਧ ਸੰਗਤ ਰੰਗ ਮਾਣੇ, ਪੈਰੀ ਪੈ ਪਾ ਖਾਕ ਹੋਏ, ਸਾਹਿਬ ਦੇ ਚੱਲੇ ਉਹ ਭਾਣੇ, ਹਉਮੈ ਜਾਏ ਤਾਂ ਜਾਏ ਸੁਜਾਣੇ। ਤਾਂ ਆਓ ਗੁਰੂ ਪਿਆਰਿਓ ਉਸ ਮਿਹਰਵਾਨ ਮਾਲਕ ਦੇ ਗੁਣ ਗਾਈਏ, ਤੇ ਗੁਣ ਗਾਉਣ ਲਈ ਸਾਡੇ ਨਾਲ ਹਾਜ਼ਰ ਨੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ। ਆਓ ਉਹਨਾਂ ਦੀ ਆਵਾਜ਼ ਵਿੱਚ ਇਹ ਸ਼ਬਦ ਸਰਵਣ ਕਰਦੇ ਹਾਂ।

0: ਚੰਗੇ ਜੀਵਨ ਵਾਲੇ ਟਿਕੇ ਹੋਏ ਗੁਰਮੁਖ ਮਿਲਦੇ ਹਨ ਕਿ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਹੀ ਮਨ ਖਿੜ ਜਾਂਦਾ ਹੈ, ਮਨ ਵਿੱਚ ਟਿਕਾਓ ਆਉਂਦਾ ਹੈ। ਉਹਨਾਂ ਦੀ ਰਸਨਾ ਵਿੱਚ ਰਸ ਹੈ, ਬਚਨ ਦੇ ਬਲੀ ਹਨ, ਬਚਨ ਸਿੱਧੀ ਵੀ ਹੈ। ਉਹਨਾਂ ਨੂੰ ਸੁਰਤ ਦਾ ਟਿਕਾ ਤੇ ਸੁਰਤ ਦੀ ਚੜ੍ਹਦੀ ਕਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਹੀ ਪ੍ਰਾਪਤ ਹੋਈ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਗੁਰੂ ਪਿਆਰਿਓ, ਸਿੱਖ ਮਤ ਵਿੱਚ ਰੱਬੀ ਕੀਰਤ ਗਾਉਣੀ ਤੇ ਰੱਬੀ ਕੀਰਤ ਸੁਣਨੀ ਦੋਵਾਂ ਨੂੰ ਬੜੀ ਮਹਾਨਤਾ ਮਿਲੀ ਹੈ। ਸਤਿਗੁਰੂ ਸਾਨੂੰ ਰੋਜ਼ ਸਮਝਾਉਂਦੇ ਨੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ। ਜਿੱਥੇ ਕਿਤੇ ਵੀ ਇਸ ਮਾਲਕ ਦੀ ਕੀਰਤ ਗਾਈ ਜਾਂਦੀ ਹੈ ਜਾਂ ਸੁਣੀ ਜਾਂਦੀ ਹੈ, ਦੋਵਾਂ ਧਿਰਾਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਆਪ ਵੱਸਦੇ ਨੇ। ਆਓ ਗੁਰੂ ਪਿਆਰਿਓ, ਇਸ ਭਾਵ ਨੂੰ ਦਰਸਾਉਂਦਾ ਇੱਕ ਸ਼ਬਦ ਸਰਵਣ ਕਰਦੇ ਹਾਂ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਇਹ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 190 ਉੱਪਰ ਰਾਗ ਗੌੜੀ ਵਿੱਚ ਦਰਜ ਹੈ ਤੇ ਇਸਦੀ ਰਚਨਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ ਹੋਈ ਹੈ। ਜੇ ਸ਼ਬਦ ਦਾ ਮੂਲ ਭਾਵ ਸਤਿਗੁਰਾਂ ਕੋਲ ਪੁੱਛੀਏ ਤਾਂ ਉਹ ਇਉਂ ਸਮਝਾਉਂਦੇ ਨੇ, ਹਰ ਬਿਸਰਤ ਸਦਾ ਖੁਆਰੀ, ਜਾਂ ਫਿਰ ਹਰ ਬਿਸਰਤ ਸਹਿਸਾ ਦੁੱਖ ਵਿਆਪੇ, ਸਿਮਰਤ ਨਾਮ ਭਰਮ ਭਉ ਭਾਗੇ ਰਹਾਉ, ਜੋ ਇਸ ਸ਼ਬਦ ਦਾ ਕੇਂਦਰੀ ਭਾਵ ਵੀ ਹੈ। ਇਸ ਸਿਧਾਂਤ ਨੂੰ ਦ੍ਰਿੜ ਕਰਨ ਲਈ ਬਾਣੀ ਅੰਦਰ ਹੋਰ ਬਹੁਤ ਸਾਰੇ ਪ੍ਰਮਾਣ ਨੇ। ਜਿਵੇਂ ਹੁਣੇ ਗੱਲ ਕੀਤੀ ਹੈ ਆਪਾਂ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੇ, ਜਾਕੋ ਔਰ ਤੁਹਾਰੀ, ਭਾਵ ਕਿ ਅਕਾਲ ਪੁਰਖ ਨੂੰ ਵਿਸਾਰ ਕੇ ਇਹ ਜੀਵ ਸਹਿਸਿਆਂ ਵਿੱਚ ਦੁੱਖਾਂ ਵਿੱਚ ਗ੍ਰਸਤ ਰਹਿੰਦਾ ਹੈ ਅਤੇ ਉਸਦਾ ਸਿਮਰਨ ਕਰਦਿਆਂ ਇਹਨਾਂ ਸਹਿਸਿਆਂ ਇਹਨਾਂ ਦੁੱਖਾਂ ਤੋਂ ਨਿਜ਼ਾਤ ਮਿਲਦੀ ਹੈ, ਭਾਵ ਕਿ ਇਹਨਾਂ ਸਹਿਸਿਆਂ ਦੁੱਖਾਂ ਨੂੰ ਜਨਮ ਦੇਣ ਵਾਲੇ ਭਰਮ ਤੌਖਲੇ ਦੂਰ ਹੋ ਜਾਂਦੇ ਨੇ। ਕਹੋ ਨਾਨਕ ਪ੍ਰਭ ਤੁਮਰੇ ਬਿਸਰਤ, ਜਗਤ ਜੀਵਨ ਕੈਸੇ ਪਾਵੇ। ਤਾਂ ਆਓ ਰੱਬੀ ਕੀਰਤ ਸਿਮਰਨ ਵਿੱਚ ਜੁੜਨ ਦੇ ਨਾਲ ਨਾਲ ਇਹ ਸ਼ਬਦ ਸਰਵਣ ਕਰਦੇ ਹਾਂ। ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਇਸ ਦਾ ਸ਼ਬਦ ਗਾਇਨ ਕੀਤਾ ਹੈ ਹਜ਼ੂਰੀ ਰਾਗੀ ਭਾਈ ਅਵਤਾਰ ਸਿੰਘ ਜੀ ਦੇ ਜਥੇ ਨੇ। ਆਓ ਸਰਵਣ ਕਰੀਏ, ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ।

0: ਕਲਯੁਗ ਦੇ ਇਸ ਘੋਰ ਸਮੇਂ ਅੰਦਰ ਆਤਮਿਕ ਸੁੱਖਾਂ ਦੀ ਪ੍ਰਾਪਤੀ ਲਈ ਆਪਣੇ ਆਪ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਨ ਵਾਸਤੇ ਹਰਮਨ ਰੇਡੀਓ ਆਪ ਲਈ ਰੋਜ਼ਾਨਾ ਲੈ ਕੇ ਹਾਜ਼ਰ ਹੈ ਗੁਰਬਾਣੀ ਪ੍ਰਵਾਤ ਪ੍ਰੋਗਰਾਮ, ਜਿਸ ਵਿੱਚ ਤੁਸੀਂ ਅੰਦਰੂਨੀ ਸੁੱਖ ਦੇਣ ਵਾਲੀ ਪਵਿੱਤਰ ਬਾਣੀ ਆਸਾ ਕੀ ਵਾਰ ਦਾ ਕੀਰਤਨ, ਨਿਤਨੇਮ ਦੀ ਬਾਣੀਆਂ ਦਾ ਜਾਪ, ਉਪਰੰਤ ਗੁਰਬਾਣੀ ਵਿੱਚ ਪਏ ਹੋਏ ਕੀਮਤੀ ਹੀਰੇ ਮੋਤੀ ਗੁਰਬਾਣੀ ਕਥਾ ਵਿਚਾਰ ਦਾ ਲਾਹਾ ਲਵੋਗੇ। ਤੁਸੀਂ ਰੋਜ਼ਾਨਾ ਸਵੇਰੇ 4 ਵਜੇ ਤੋਂ ਲੈ ਕੇ 8 ਵਜੇ ਤੱਕ ਸਿਰਫ ਤੇ ਸਿਰਫ ਆਪਣੇ ਪਿਆਰੇ ਹਰਮਨ ਰੇਡੀਓ ਰਾਹੀਂ ਪ੍ਰੋਗਰਾਮ ਗੁਰਬਾਣੀ ਪ੍ਰਭਾਤ ਵਿੱਚ।
1: ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਰੱਬੀ ਗੱਲ ਸਾਨੂੰ ਸਰਵਣ ਕਰਾ ਰਹੇ ਨੇ ਕਿ ਪਰਮਾਤਮਾ ਦੀ ਕਹਾਣੀ, ਉਸਦੀ ਗੱਲ ਕਹਿਣੀ ਬੜੀ ਅਕਥ ਹੈ, ਕਹਿਣੇ ਤੋਂ ਬਾਹਰੀ ਹੈ। ਪਰ ਜਦੋਂ ਅਸੀਂ ਸੇਵਕ ਬਣ ਕੇ ਤੇ ਅੰਮ੍ਰਿਤਮਈ ਬਾਣੀ ਦੇ ਬੋਲਾਂ ਰਾਹੀਂ ਉਸਦੀ ਉਸਤਤ ਕਰਦੇ ਹਾਂ ਤੇ ਉਸਦੀ ਅਕਥ ਕਥਾ ਵਿੱਚ ਜੁੜਦੇ ਹਾਂ, ਤਾਂ ਆਓ ਰੱਬੀ ਅਕਥ ਕਥਾ ਵਿੱਚ ਜੁੜੀਏ, ਸ਼ਬਦ ਗਾਇਨ ਸਰਵਣ ਕਰੀਏ ਇਸ ਸ਼ਬਦ ਦੇ ਰੂਪ ਵਿੱਚ।

0: ਰਾਗ ਸ੍ਰੀ ਰਾਗ ਵਿੱਚ ਧੰਨ ਗੁਰੂ ਅਮਰਦਾਸ ਜੀ ਦੇ ਬਚਨ ਹਨ। ਗੁਰਮੁਖ ਕਿਰਪਾ ਕਰੇ ਭਗਤ ਕੀ ਜੈ, ਬਿਨ ਗੁਰ ਭਗਤ ਨਾ ਹੋਈ, ਆਪੇ ਆਪ ਮਲਾਏ ਬੂਜੈ, ਤਾਂ ਨਿਰਮਲ ਹੋਵੈ ਸੋਈ। ਭਾਵ ਕਿ ਅਕਾਲ ਪੁਰਖ ਗੁਰੂ ਦੇ ਰਾਹੀਂ ਜੀਵ ਉੱਪਰ ਕਿਰਪਾ ਕਰਕੇ ਭਗਤੀ ਭਾਵ ਨਾਲ ਜੋੜਦਾ ਹੈ। ਜਿਹੜਾ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਰ ਦੇਵੇ, ਉਹ ਇਹ ਗੱਲ ਜਾਣ ਜਾਂਦਾ ਹੈ ਕਿ ਪਵਿੱਤਰ ਹੋਣ ਦਾ ਢੰਗ ਇੱਕੋ ਇੱਕ ਹੈ, ਉਹ ਹੈ ਗੁਰੂ ਦੇ ਸਮਰਪਿਤ ਹੋਣਾ। ਰਾਗਮਾਜ ਵਿੱਚ ਗੁਰੂ ਰਾਮਦਾਸ ਜੀ ਅਜਿਹੇ ਬਚਨ ਬਖਸ਼ਿਸ਼ ਕਰ ਰਹੇ ਨੇ।
1: ਸਤਿਗੁਰੂ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਅੰਮ੍ਰਿਤ ਵੇਲੇ ਦੇ ਇਸ ਪਹਿਰ ਵਿੱਚ ਗੁਰਬਾਣੀ ਕੀਰਤਨ ਤੇ ਗੁਰਮਤ ਵਿਚਾਰਾਂ ਦਾ ਆਨੰਦ ਮਾਣ ਰਹੇ ਸੀ। ਗੁਰਬਾਣੀ ਸਾਡੇ ਜੀਵਨ ਦਾ ਆਧਾਰ ਤੇ ਉਧਾਰ ਹੈ। ਮਨੁੱਖ ਮਾਤਰ ਲਈ ਗੁਰਬਾਣੀ ਗਾੜੀ ਰਹਾ ਹੈ। ਸਾਡੀ ਅਕਾਲ ਪੁਰਖ ਮਾਲਕ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਸਭ ਸਰੋਤਿਆਂ ਦਾ ਅੱਜ ਦਾ ਇਹ ਦਿਹਾੜਾ ਭਾਗਾ ਭਰਿਆ ਹੋਵੇ, ਗੁਰਮਤ ਅਨੁਸਾਰ ਬਤੀਤ ਹੋਵੇ, ਤੁਹਾਡੇ ਜੀਵਨ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ। ਇਸੇ ਸ਼ੁਭ ਭਾਵਨਾ ਨਾਲ ਮੈਂ ਦਲਜੀਤ ਸਿੰਘ ਆਪ ਜੀ ਕੋਲੋਂ ਅੱਜ ਦੇ ਗਾਹੋ ਸੱਚੀ ਬਾਣੀ ਪ੍ਰੋਗਰਾਮ ਦੀ ਸਮਾਪਤੀ ਦੀ ਇਜਾਜ਼ਤ ਚਾਹੁੰਦਾ ਹਾਂ। ਰੱਬ ਨੇ ਚਾਹਿਆ ਤੇ ਕੱਲ ਸਵੇਰੇ ਫਿਰ ਅੰਮ੍ਰਿਤ ਵੇਲੇ ਆਵਾਜ਼ ਦੀ ਦੁਨੀਆ ਰਾਹੀਂ ਆਪ ਜੀ ਨਾਲ ਸਾਂਝ ਬਣਾਵਾਂਗੇ। ਹੁਣ ਇਜਾਜ਼ਤ ਦਿਓ। ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
3: ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਵੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
4: ਰੋਟੀ ਹਜਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
5: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
6: ਰਾਗ ਰਾਮਕਲੀ ਵਿੱਚ ਸ਼੍ਰੋਮਣੀ ਭਗਤ ਰਵਿਦਾਸ ਜੀ ਨੇ ਬਖਸ਼ਿਸ਼ ਕਰਕੇ ਇੱਕ ਸ਼ਬਦ ਰਾਹੀਂ ਸੇਵਕ ਤੇ ਮਾਲਕ ਦੀ ਪ੍ਰੀਤ ਬਾਰੇ ਕੁਝ ਨਿਆਵੀ ਪ੍ਰੀਤਾਂ ਨੂੰ ਸਾਹਮਣੇ ਰੱਖ ਕੇ ਸਾਡੇ ਦਿਮਾਗ ਨੂੰ ਬੜਾ ਹੈਰਾਨਗੀ ਵਾਲਾ ਵਿਸਮਾਦਿਕ ਕਰ ਦਿੱਤਾ ਹੈ। ਏਡੀ ਸੋਹਣੀ ਪ੍ਰੀਤ, ਆ ਨੀਲੇ ਕਾਗਦ ਕਾਟੀਲੇ ਗੂੜੀ, ਆਕਾਸ਼ ਮਦੇ ਪਰਮਿਆ ਲਏ, ਪੰਚ ਜਨਾ ਸਿਉਂ ਬਾਤ ਬਤਊਆ, ਚੀਤ ਸਡੋਰੀ ਰਾਖੀ ਆਲੇ। ਤੁਸੀਂ ਬੱਚਿਆਂ ਨੂੰ ਦੇਖਿਆ ਹੋਣਾ ਨਾ, ਕਾਗਜ਼ ਦੀ ਪਤੰਗ ਬਣਾ ਕੇ ਆਕਾਸ਼ ਵਿੱਚ ਉੱਚੀ ਉਡਾਉਂਦੇ ਨੇ। ਪਤੰਗ ਉਡਾਉਣ ਵਾਲਾ ਬੱਚਾ ਨਾਲ ਨਾਲ ਆਪਣੇ ਦੋਸਤਾਂ, ਮਿੱਤਰਾਂ, ਸੰਗੀ ਸਾਥੀਆਂ ਨਾਲ ਗੱਲਬਾਤ ਵੀ ਜਾਰੀ ਰੱਖਦਾ। पर उसका सारा ध्यान डोर राही पतंग विच जुड़िया रहिंदा है। भगत जी ने इत्थे एक होर भी मिसाल दित्ती है, खूह तो घड़िया विच पानियां दियां गागरां भर भर के सहेलियां नाल वापस आउंदियां लड़कियां बारे उन्होंने दस्सिया है कि वह आपस में बड़ा हासा ठट्ठा कर दियां ने, पर उन्हां दा ध्यान जिहड़ा है सिर ते पानी दे भरे घड़े वल हुंदा है। आनीले कुंभ पराईले उधर राज कुवार प्रंदैया हस्त बनोद विचार करती है चीत सुगागर राखी अलया। इस शब्द च होर भी ऐसियां बहुत मसालां ने, पर आपां गल करदे हां सोधर सरलेख अधीन नितनेम दी बाणी, जिस सतगुरां ने कूंजां दी बहुत ही सोहनी मिसाल साडे जीवन विच बदलाव लियाउण लई दित्ती है। ਇਹ ਕੂੰਜਾਂ ਜਿਨ੍ਹਾਂ ਬਾਰੇ ਤੁਸੀਂ ਜਾਣਦੇ ਹੋ ਕਿ ਸਾਇਬੇਰੀਆ ਤੇ ਹੋਰ ਬਰਫੀਲੇ ਦੇਸ਼ਾਂ ਤੋਂ ਸਰਦੀਆਂ ਵਿੱਚ ਉੱਡ ਕੇ ਏਸ਼ੀਆ ਖਾਸ ਕਰਕੇ ਭਾਰਤ ਵਿੱਚ ਭਾਰਤ ਦੀਆਂ ਝੀਲਾਂ ਦੇ ਕੰਢਿਆਂ ਤੇ ਪਹੁੰਚ ਜਾਂਦੀਆਂ ਨੇ, ਤੇ ਰੱਬੀ ਖੇਡ ਇਹ ਹੈ ਕਿ ਆਪਣੇ ਆਂਡੇ ਤੇ ਛੋਟੇ ਬੱਚੇ ਉੱਥੇ ਬਰਫਾਂ ਵਿੱਚ ਹੀ ਛੱਡ ਆਉਂਦੀਆਂ ਨੇ। ਇੱਧਰ ਝੀਲਾਂ ਦੇ ਵਿੱਚੋਂ ਜਦੋਂ ਆਪਣਾ ਪੇਟ ਭਰਦੀਆਂ ਨੇ ਖਾਣਾ ਖਾਂਦੀਆਂ ਨੇ ਤੇ ਧਿਆਨ ਪਿੱਛੇ ਬੱਚਿਆਂ ਵਿੱਚ ਲੱਗਾ ਰਹਿੰਦਾ, ਇਹਨੂੰ ਹੀ ਤਾਂ ਸਿਮਰਨ ਕਹਿੰਦੇ ਆ। ਤਾਂ ਇਸੇ ਧਿਆਨ ਰਾਹੀਂ ਉਹ ਬੱਚਿਆਂ ਦੀ ਤ੍ਰਿਪਤੀ ਹੁੰਦੀ ਰਹਿੰਦੀ ਹੈ, ਇਹ ਵੀ ਕੁਦਰਤ ਦੀ ਖੇਡ ਹੈ। ਸਤਿਗੁਰੂ ਕਹਿੰਦੇ ਨੇ ਉਡੇ ਊਡ ਆਵੇ ਸਹਿ ਕੋਸਾ ਤਿਸ਼ਪਾਸ਼ੇ ਬਚਰੇ ਸ਼ਰਿਆ ਤਿੰਨ ਕਵਨ ਖਲਾਵੇ ਕਵਨ ਚਗਾਵੇ ਮਨ ਮੇ ਸਿਮਰਨ ਕਰਿਆ। ਉੱਥੇ ਬੈਠਿਆਂ ਬਰਫ਼ ਵਿੱਚ ਉਹਨਾਂ ਨੂੰ ਕੌਣ ਖਾਣਾ ਦੇ ਰਿਹਾ ਸੀ, ਇਹ ਸਿਮਰਨ ਹੀ ਹੈ ਜਿਹਦੇ ਕਰਕੇ ਉਹਨਾਂ ਤੱਕ ਉਹਨਾਂ ਦੀ ਮਾਤਾ ਦੀ ਬਿਰਤੀ ਜੁੜੀ ਹੋਈ ਸੀ। ਜੇ ਸਾਡੀ ਸਾਧਨਾ ਸਾਡੀ ਪ੍ਰੀਤ ਸਾਡਾ ਸਿਮਰਨ ਐਸੀ ਦੁਨਿਆਵੀ ਪ੍ਰੀਤ ਤੋਂ ਹੀ ਸੇਧ ਲੈ ਲਵੇ ਨਾ, ਤਾਂ ਮਾਲਕ ਨਾਲ ਸਾਡੀ ਪ੍ਰੀਤ ਵੀ ਸੱਚੀ ਪ੍ਰੀਤ ਬਣ ਜਾਏਗੀ। ਜੋ ਤੋਰੀ ਨਾ ਟੁੱਟੇ ਛੋਰੀ ਨਾ ਛੂਟੇ ਐਸੀ ਮਾਧੋ ਖਿੰਚਤਨੀ। ਆਓ ਫਿਰ ਗੁਰੂ ਪਿਆਰਿਓ ਰਾਗ ਬਲਾਵਲ ਵਿੱਚੋਂ ਪੰਚਮ ਪਾਤਸ਼ਾਹ ਦੇ ਬਖਸ਼ਿਸ਼ ਇਸੇ ਸ਼ਬਦ ਨੂੰ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ। ਸ਼ਬਦ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜਖਮੀ ਤੇ ਉਹਨਾਂ ਦਾ ਕੀਰਤਨੀ ਜਥਾ। ਸ਼ਬਦ ਦੀ ਟੇਕ ਹੈ ਬਲ ਬਲ ਜਾਉ ਸ਼ਿਆਮ ਸੁੰਦਰ ਕੋ ਅਕਤ ਕਥਾ ਜਾ ਕੀ ਬਾਤ ਸੁਣੀ।
7: ਰਾਗ ਪੂਰੀਆ ਕਲਿਆਣ ਸ਼ਬਦ ਹੈ।

ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ ਲਹਿਰਾਂ

ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।

0: ਹਫ਼ਤੇ ਦੀਆਂ ਖ਼ਬਰਾਂ ਦਾ ਬੁਲੇਟਿਨ। ਵਰਲਡ ਨਿਊਜ਼ ਵਿੱਚ ਤੁਹਾਡਾ ਸਵਾਗਤ। ਦੁਨੀਆ ਭਰ ਦੀਆਂ ਖ਼ਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ। ਪਹਿਲਾਂ ਚੋਣਵੀਆਂ ਖ਼ਬਰਾਂ।
1: ਇਰਾਨ ਦੀ ਮਦਦ ਤੇ ਚੀਨ ਅਤੇ ਰੂਸ ਦੇ ਦਾਅਵਿਆਂ ਨੂੰ ਟਰੰਪ ਨੇ ਕੀਤਾ ਖਾਰਜ। ਕੀ ਦੱਖਣੀ ਕੋਰੀਆ ਵੱਲੋਂ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਉੱਤਰੀ ਕੋਰੀਆ ਦੇ ਬੰਕਰਾਂ ਲਈ ਨਵਾਂ ਖਤਰਾ ਹੋ ਸਕਦਾ ਹੈ? AI ਡਾਟਾ ਸੈਂਟਰਾਂ ਦੇ ਵਾਧੇ ਕਾਰਨ ਇੰਡੋਨੇਸ਼ੀਆਈ ਟਾਪੂ ਤੇ ਪਾਣੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ। ਅਜ਼ਰਬਾਈਜਾਨ ਸਕੂਲਾਂ 'ਚ ਹਿਜਾਬ ਤੇ ਪਾਬੰਦੀ। ਅਮਰੀਕੀ ਇਮੀਗ੍ਰੇਸ਼ਨ ਅਥਾਰਟੀ ਕੋਲ ਘਰ ਦੇ ਪਤਿਆਂ ਬਾਰੇ 10 ਦਿਨਾਂ ਦੀ ਸਮਾਂ ਸੀਮਾ। ਪਾਕਿਸਤਾਨ ਪੰਜਾਬ 'ਚ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰੀ, 5 ਮੌਤਾਂ, ਕਈ ਜ਼ਖਮੀ। ਹੁਣ ਖ਼ਬਰਾਂ ਵਿਸਥਾਰ ਵਿੱਚ।
2: ਇਰਾਨ ਦੀ ਮਦਦ ਤੇ ਚੀਨ ਅਤੇ ਰੂਸ ਦੇ ਦਾਅਵਿਆਂ ਨੂੰ ਟਰੰਪ ਨੇ ਕੀਤਾ ਖਾਰਜ। ਡੋਨਾਲਡ ਟਰੰਪ ਨੇ ਬੀਜਿੰਗ ਅਤੇ ਮਾਸਕੋ ਖਿਲਾਫ ਲੱਗੇ ਦੋਸ਼ਾਂ ਦੀ ਨਿੰਦਾ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਚੀਨ ਅਤੇ ਰੂਸ ਇਰਾਨ ਦੀ ਮਦਦ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਦੋਵੇਂ ਦੇਸ਼ ਤਹਿਰਾਨ ਨੂੰ ਕੋਈ ਸਹਾਇਤਾ ਨਹੀਂ ਦੇ ਰਹੇ। ਟਰੰਪ ਨੇ ਟਰੂਥ ਸੋਸ਼ਲ ਤੇ ਇੱਕ ਪੋਸਟ ਵਿੱਚ ਦੋਸ਼ ਲਾਉਣ ਵਾਲਿਆਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਕਿ ਬੀਜਿੰਗ ਅਤੇ ਮਾਸਕੋ ਇਰਾਨ ਦੀ ਮਦਦ ਕਰ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਗਾਉਣ ਲਈ ਬਹੁਤ ਕੁਝ ਸੀ। ਟਰੰਪ ਨੇ ਕਿਹਾ, ਮੈਂ ਕੱਟੜਪੰਥੀ ਖੱਬੇ ਪਾਸੇ ਦੇ ਮੂਰਖਾਂ ਅਤੇ ਪਾਗਲਾਂ ਵੱਲੋਂ ਇਹ ਬਹੁਤ ਸਾਰੀਆਂ ਟਿੱਪਣੀਆਂ ਦੇਖ ਰਿਹਾ ਹਾਂ ਕਿ ਚੀਨ ਅਤੇ ਰੂਸ ਬਹੁਤ ਵਧੀਆ ਇਸਲਾਮਿਕ ਰਿਪਬਲਿਕ ਆਫ ਇਰਾਨ ਦੀ ਮਦਦ ਕਰ ਰਹੇ ਹਨ। ਟਰੰਪ ਨੇ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਸ ਸੰਘਰਸ਼ ਵਿੱਚ ਤਟਸਥ ਦੱਸਿਆ ਸੀ। ਮਾਸਕੋ ਅਤੇ ਬੀਜਿੰਗ ਦੇ ਤਹਿਰਾਨ ਨਾਲ ਨੇੜਲੇ ਸਬੰਧ ਹਨ, ਹਾਲਾਂਕਿ ਦੋਵਾਂ ਨੇ ਜਨਤਕ ਤੌਰ ਤੇ ਅਮਰੀਕਾ ਦੀ ਅਗਵਾਈ ਵਾਲੀ ਫੌਜੀ ਮੁਹਿੰਮ ਦੇ ਕੁਝ ਪਹਿਲੂਆਂ ਦੀ ਆਲੋਚਨਾ ਕੀਤੀ ਹੈ। ਅਮਰੀਕਾ ਤੇ ਇਰਾਨ 28 ਫਰਵਰੀ ਤੋਂ ਜੰਗ ਵਿੱਚ ਹਨ, ਜਦੋਂ ਅਮਰੀਕੀ ਅਤੇ ਇਜ਼ਰਾਈਲੀ ਫੌਜਾਂ ਨੇ ਇਰਾਨ ਤੇ ਹਮਲੇ ਕੀਤੇ ਸਨ।
1: ਕੀ ਦੱਖਣੀ ਕੋਰੀਆ ਵੱਲੋਂ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਉੱਤਰੀ ਕੋਰੀਆ ਦੇ ਬੰਕਰਾਂ ਲਈ ਨਵਾਂ ਖਤਰਾ ਹੋ ਸਕਦਾ ਹੈ? ਦੱਖਣੀ ਕੋਰੀਆ ਨੇ ਆਪਣੇ ਦੇਸ਼ ਵਿੱਚ ਬਣਾਏ ਹਾਈਪਰਸੋਨਿਕ ਗਲਾਈਡ ਵਾਹਨ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ। ਇਸ ਹਾਈਪਰਸੋਨਿਕ ਹਥਿਆਰ ਵਿੱਚ ਡੂੰਘੇ ਜ਼ਮੀਨਦੋਜ਼ ਨਿਸ਼ਾਨਿਆਂ ਨੂੰ ਭੇਦਣ ਦੀ ਵੀ ਸਮਰੱਥਾ ਹੈ, ਜੋ ਇਸ ਦੀ ਵਿਨਾਸ਼ਕਾਰੀ ਸ਼ਕਤੀ ਨੂੰ ਦਰਸਾਉਂਦਾ ਹੈ। ਇਹ ਪ੍ਰੀਖਣ ਹਿਊਨਮੂ 5 ਤੋਂ ਬਾਅਦ ਹੋਇਆ ਹੈ, ਜਿਸ ਦਾ ਵੱਡਾ ਵਾਰਡ ਪਹਿਲਾਂ ਹੀ ਦੱਖਣੀ ਕੋਰੀਆ ਨੂੰ ਡੂੰਘੇ ਅਤੇ ਸਖ਼ਤ ਨਿਸ਼ਾਨਿਆਂ ਨੂੰ ਧਮਕੀ ਦੇਣ ਦੀ ਸਮਰੱਥਾ ਦਿੰਦਾ ਹੈ ਅਤੇ ਦੇਸ਼ ਦੀ ਕੋਰੀਆ ਮੈਸਿਵ ਪਨਿਸ਼ਮੈਂਟ ਐਂਡ ਰਿਟਾਲੀਏਸ਼ਨ ਨੀਤੀ ਦੇ ਅਨੁਕੂਲ ਹੈ। ਦੱਖਣੀ ਕੋਰੀਆ ਏਅਰ ਬਰੀਦਿੰਗ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਅਤੇ ਜਹਾਜ਼ਾਂ ਅਤੇ ਪਣਡੁੱਬੀਆਂ ਲਈ ਨਵੀਆਂ ਏਅਰ ਅਤੇ ਸਮੁੰਦਰੀ ਲਾਂਚ ਬੈਲਿਸਟਿਕ ਮਿਜ਼ਾਈਲਾਂ ਵੀ ਵਿਕਸਿਤ ਕਰ ਰਿਹਾ ਹੈ। ਚੀਨ ਨੇ DF-17 ਨੂੰ DFZF ਗਲਾਈਡ ਵਾਹਨ ਨਾਲ ਫੀਲਡ ਕੀਤਾ ਹੈ, ਜੋ 5 ਤੋਂ 10 ਦੀ ਰਫ਼ਤਾਰ ਨਾਲ ਚੱਲ ਸਕਦਾ ਹੈ ਅਤੇ 2021 ਵਿੱਚ ਇੱਕ ਆਰਬਿਟਲ ਸਿਸਟਮ ਦਾ ਪ੍ਰੀਖਣ ਕੀਤਾ ਸੀ।
2: AI ਡਾਟਾ ਸੈਂਟਰਾਂ ਦੇ ਵਾਧੇ ਕਾਰਨ ਇੰਡੋਨੇਸ਼ੀਆਈ ਟਾਪੂ ਤੇ ਪਾਣੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ। ਨੋਂਗਸਾ ਡਿਜੀਟਲ ਪਾਰਕ ਵਿਖੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਡਾਟਾ ਸੈਂਟਰਾਂ ਕੋਲ ਪਾਣੀ ਦੀ ਪਹੁੰਚ ਹੈ, ਜਦੋਂ ਕਿ ਰਿਹਾਇਸ਼ੀ ਲੋਕ ਘਰਾਂ ਲਈ ਜ਼ਰੂਰੀ ਸਪਲਾਈ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਹਨ। ਅਧਿਕਾਰੀਆਂ ਨੇ ਪਾਣੀ ਦੀ ਘਾਟ ਲਈ ਲੰਮੇ ਸੁੱਕੇ ਮੌਸਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ ਕਿ ਘਰਾਂ ਲਈ ਪਾਣੀ ਡਾਟਾ ਸੈਂਟਰਾਂ ਨੂੰ ਦਿੱਤਾ ਜਾ ਰਿਹਾ ਹੈ। ਇੱਕ ਵਸਨੀਕ ਦੇਵੀ ਸੁਸਾਂਤੀ ਨੇ BBC ਨੂੰ ਦੱਸਿਆ, ਪਿਛਲੇ 3 ਮਹੀਨਿਆਂ ਤੋਂ ਸਾਡੇ ਨਲਕਿਆਂ ਵਿੱਚ ਇੱਕ ਬੂੰਦ ਵੀ ਨਹੀਂ ਆਈ। ਜਦੋਂ ਤੱਕ ਡਾਟਾ ਸੈਂਟਰ ਨਹੀਂ ਆਏ, ਸਾਡੀ ਪਾਣੀ ਦੀ ਸਪਲਾਈ ਭਰੋਸੇਮੰਦ ਸੀ। ਬੈਟਮ ਦੇ ਜਲ ਉਪਯੋਗਤਾ ਨੇ ਕਿਹਾ ਕਿ ਉਹ ਸਪਲਾਈ ਵਿੱਚ ਸੁਧਾਰ ਕਰਨ ਲਈ ਕੰਮ ਕਰ ਰਿਹਾ ਹੈ, ਪਰ ਇਸ ਗੱਲ ਤੇ ਕੋਈ ਟਿੱਪਣੀ ਨਹੀਂ ਕੀਤੀ ਕਿ ਡਾਟਾ ਸੈਂਟਰ ਘਾਟ ਵਿੱਚ ਯੋਗਦਾਨ ਪਾ ਰਹੇ ਹਨ। ਅਗਸਤ ਅਤੇ ਸਤੰਬਰ ਵਿੱਚ ਪ੍ਰਦਰਸ਼ਨਾਂ ਤੋਂ ਬਾਅਦ ਬੈਟਮ ਅਧਿਕਾਰੀਆਂ ਨੇ ਡਾਟਾ ਸੈਂਟਰ ਵਿਕਸਿਤ ਕਰਨ ਵਾਲੀਆਂ ਕੰਪਨੀਆਂ ਨੂੰ ਤਾਜ਼ੇ ਪਾਣੀ ਦੇ ਭੰਡਾਰਾਂ ਤੇ ਨਿਰਭਰ ਰਹਿਣ ਦੀ ਬਜਾਏ ਆਪਣੇ ਖੁਦ ਦੇ ਡਿਸੈਲੀਨੇਸ਼ਨ ਪਲਾਂਟ ਬਣਾਉਣ ਦਾ ਨਿਰਦੇਸ਼ ਦਿੱਤਾ। AI ਡਾਟਾ ਸੈਂਟਰਾਂ ਨੂੰ ਵੱਡੀ ਮਾਤਰਾ ਵਿੱਚ ਪਾਣੀ ਦੀ ਲੋੜ ਹੁੰਦੀ ਹੈ, ਕਿਉਂਕਿ ਉਹ ਸ਼ਕਤੀਸ਼ਾਲੀ ਸਰਵਰਾਂ ਅਤੇ GPU ਨੂੰ ਠੰਡਾ ਕਰਨ ਲਈ ਪਾਣੀ ਦੀ ਵਰਤੋਂ ਕਰਦੇ ਹਨ, ਜੋ ਡਾਟਾ ਪ੍ਰੋਸੈਸਿੰਗ ਦੌਰਾਨ ਗਰਮੀ ਪੈਦਾ ਕਰਦੇ ਹਨ। एक आम डाटा सेंटर रोजाना लगभग 3 लाख अमरीकी गैलन पानी की खपत कर सकता है, जो कि लगभग 1000 अमरीकी खरां दे रोजाना पानी की वरतों के बराबर है।
1: अजरबैजान विच स्कूलां विच हिजाब पहनन ते लाईयां गईयां नवीयां पाबंदियां खिलाफ विद्यार्थियां अते अध्यापकां दा रोस प्रदर्शन जारी है। देश जिथे लगभग 96% लोग मुसलमान हन हुण उदो प्रदर्शनां दा गवाह बन रहा है जदों स्कूलां ने कुछ लड़कियां अते अध्यापकां नूं हिजाब पहनन कारण दाखल करन तों इनकार कर दिता है। इस नाल धार्मिक आजादी अते धर्म निरपक्ष सिक्ख्या बारे बहस छिड़ गई है। भावें नियमां विच खास तौर ते हिजाब दा जिक्र नहीं है, पर इस नूं लागू करन नाल कुछ हिजाब पहनन वाले विद्यार्थियां अते अध्यापकां नूं स्कूलां विचों बाहर कढ़िया जा रहा है, जिस कारण प्रदर्शन अते क्लासां दा बाइकाट हो रहा है। सरकार इन्हां नियमां नूं सिक्ख्या नीति दस रही है, ना कि इस्लाम विरोधी कदम।
2: अमरीकी इमीग्रेशन अथॉरिटी कोल घर दे पतियां बारे 10 दिनां दी समां सीमा। जेकर तुहाडी कोई भी इमीग्रेशन बेनिफिट रिक्वेस्ट लंबित है तां जल्दी तो जल्दी USCIS नूं अपने नवे पते बारे दसो। इस नाल तुहाडे कोल सारा जरूरी समान पहुंचदा रहेगा अते किसी भी तरह की देरी नहीं होवेगी। सिर्फ डाक खाने USCIS विच पता बदलना काफी नहीं है, क्योंकि USCIS दे रिकॉर्ड अपने आप नहीं बलदे अते USCIS वल्लों भेजी गई डाक अगे नहीं भेजणगे। जेकर तुसी USCIS नूं अपने नवे पते बारे नहीं दसदे तां तुसी जरूरी नोटिस इमीग्रेशन दे कागजात जां होर लाभां नाल संबंधित चिट्ठियां गुआ सकते हो। इसलिए USCIS ते डाकखाना USPS दोवां नाल पता बदलन दी सलाह दित्ती जांदी है। USCIS बहुत जोर दे के कहंदा है कि जिवें ही तुसी नवे घर विच जाओ अपना पता USCIS दे ऑनलाइन अकाउंट राही बदलो। याद रखो, सिर्फ अमरीकी डाक सेवा USPS विच पता बदलना काफी नहीं है, क्योंकि वो USCIS दे रिकॉर्ड नूं अपडेट नहीं करदे अते USCIS वल्लों भेजी गई डाक नूं फॉरवर्ड भी नहीं करनगे।
1: पाकिस्तान पंजाब च यात्री रेलगड्डी पटड़ी तों उतरी 5 मौतां कई जख्मी। कराची तों पेशावर जा रही एक पैसेंजर रेलगड्डी पंजाब सूबे विच पटड़ी तों उतर गई, जिस कारण घट्टो घट 5 लोकां दी मौत हो गई अते कई होर जख्मी हो गए। ए हादसा मंगलवार सवेरे करीब 5:15 शेर शाह नेड़े वापरिया। रेल गड्डी जिसका नाम रहमान बाबा एक्सप्रेस सी, कराची तो पेशावर वल जा रही सी। जख्मियां नूं मुल्तान दे निस्तर हस्पताल ले जाया गया है अते बचा कारज जारी हन। पाकिस्तान दे राष्ट्रपति आसिफ अली जरदारी अते प्रधानमंत्री शहबाज शरीफ ने इस घटना ते दुख प्रगट कीता है अते जख्मियां नूं वधिया डॉक्टरी सहायता देण दे निर्देश दिते हन। पाकिस्तान विच रेल हादसे आम हन, जिसका मुख्य कारण सिस्टम दा पुराना होना अते निवेश दी घाट है। पिछले साल भी अजिहा ही एक हादसा होया सी, जिस विच 30 लोग मारे गए सन।
0: हरमन रेडियो पेश करदा है दुनिया भर दीयां खबरां, खबरां दा विश्लेषण, पकदे मुद्दियां ते माहिरां नाल बेबाक चर्चा। प्रोग्राम न्यूज एंड व्यूज।
2: हरमन रेडियो दे न्यूज डेस्क तो तुसी दिन विच 6 वार खबरां दा बुलेटिन अते 2 वार विस्तार विच खबरसार सुनदे हो। तुसी ए बुलेटिन व्हाट्सएप ते भी सबस्क्राइब कर सकदे हो।
3: प्रोग्राम अज दा दिन इतिहास विच अज असीं गल्लबात करांगे 14 अक्टूबर दे दिन नाल संबंधित सिख इतिहास, पंजाब दी तवारीख ते देश दुनिया दे नाल जुड़ियां कुछ अहम घटनावां दे बारे। उस तों पहलां आप सारियां नूं सत श्री अकाल, आदाब, नमस्कार, वाहिगुरु जी का खालसा, वाहिगुरु जी की फतेह। सब तों पहला जिक्र है जी 14 अक्टूबर 1700 दा, जदों दशमेश पिता गुरु गोबिंद सिंह जी निर्मोहगढ़ तों बसाली गए। बसाली रोपड़ तों नूरपुर बेदी जांदी सड़क उत्ते निर्मोहगढ़ अते कीर्तपुर साहिब तों 13-14 किलोमीटर दूर एक पहाड़ी पिंड है। ਉਦੋਂ ਇਹ ਇੱਕ ਨਿੱਕੀ ਜਿਹੀ ਰਿਆਸਤ ਸੀ। ਇਹਦਾ ਰਾਜਾ ਸਲਾਹੀ ਚੰਦ, ਸਲਾਹੀ ਚੰਦ ਦੀ ਪਤਨੀ ਰਾਣੀ ਹੀਰਾ ਦੇਵੀ ਬਿਲਾਸਪੁਰ ਦੀ ਰਾਣੀ ਚੰਪਾ ਯਾਨੀ ਅਜਮੇਰ ਚੰਦ ਦੀ ਦਾਦੀ ਦੀ ਸਕੀ ਭੈਣ ਸੀ। ਰਾਣੀ ਚੰਪਾ ਆਖਰੀ ਸਾਹ ਤੱਕ ਗੁਰੂ ਘਰ ਦੀ ਸੇਵਾਦਾਰ ਰਹੀ। ਜਦੋਂ ਹੀਰਾ ਦੇਵੀ ਤੇ ਸਲਾਹੀ ਚੰਦ ਨੂੰ ਪਤਾ ਲੱਗਾ ਕਿ ਅਜਮੇਰ ਚੰਦ ਨੇ ਦਗਾ ਕਰਕੇ ਗੁਰੂ ਪਾਤਸ਼ਾਹ ਤੇ ਹਮਲਾ ਕੀਤਾ ਹੈ ਤੇ ਨਿਰਮੋਹਗੜ੍ਹ ਦੀ ਘੇਰਾਬੰਦੀ ਕੀਤੀ ਹੈ ਤਾਂ ਉਨ੍ਹਾਂ ਨੇ ਆਪਣੇ ਵਜ਼ੀਰ ਗੁਰੂ ਜੀ ਵੱਲ ਭੇਜੇ ਤੇ ਉਨ੍ਹਾਂ ਨੂੰ ਨਿਰਮੋਹਗੜ੍ਹ ਛੱਡ ਕੇ ਬਸਾਲੀ ਆਉਣ ਵਾਸਤੇ ਆਖਿਆ। ਬਸਾਲੀ ਰਿਆਸਤ ਸਰਸਾ ਨਦੀ ਤੋਂ ਦੂਜੇ ਪਾਰ ਸੀ ਗੁਰੂ ਪਾਤਸ਼ਾਹ 14 ਅਕਤੂਬਰ, ਕਿਤੇ ਕੁਝ ਲੇਖਕਾਂ ਨੇ 15 ਅਕਤੂਬਰ ਵੀ ਲਿਖਿਆ ਹੈ, ਨੂੰ ਤੜਕੇ ਸਵੇਰੇ ਨਿਰਮੋਹਗੜ੍ਹ ਤੋਂ ਸਰਸਾ ਨਦੀ ਵੱਲ ਚੱਲ ਪਏ ਤਾਂ ਜੋ ਦਰਿਆ ਪਾਰ ਕਰਕੇ ਬਸਾਲੀ ਜਾ ਸਕਣ। ਉਧਰ ਜਦ ਅਜਮੇਰ ਚੰਦ ਨੂੰ ਇਹਦੇ ਬਾਰੇ ਪਤਾ ਲੱਗਾ ਤਾਂ ਉਹਨੇ ਗੁਰੂ ਪਾਤਸ਼ਾਹ ਤੇ ਹਮਲਾ ਕੀਤਾ। ਗੁਰੂ ਪਾਤਸ਼ਾਹ ਨੇ ਸਿੱਖ ਫੌਜਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਤੇ ਆਪ ਦਰਿਆ ਪਾਰ ਕਰ ਗਏ। ਇਧਰ ਭਾਈ ਉਦੈ ਸਿੰਘ ਦੀ ਅਗਵਾਈ ਵਿੱਚ ਸਿੰਘਾਂ ਨੇ ਤੀਰਾਂ ਅਤੇ ਗੋਲੀਆਂ ਦਾ ਐਸਾ ਮੀਂਹ ਵਰਾਇਆ ਕਿ ਇੱਕ ਵਾਰ ਤਾਂ ਦੁਸ਼ਮਣ ਦੀ ਤੌਬਾ ਹੋ ਗਈ। ਜਦੋਂ ਸਾਰੀ ਫੌਜ ਪਾਰ ਕਰ ਗਈ ਤਾਂ ਭਾਈ ਉਦੈ ਸਿੰਘ ਵੀ ਦਰਿਆ ਪਾਰ ਕਰ ਗਏ ਤੇ ਗੁਰੂ ਜੀ ਨੂੰ ਜਾ ਮਿਲੇ। ਇਸ ਲੜਾਈ ਵਿੱਚ ਭਾਈ ਕੇਸਪਰਾ ਸਿੰਘ, ਭਾਈ ਗੋਕਲ ਸਿੰਘ ਤੇ ਕੁਝ ਹੋਰ ਸਿੱਖ ਸ਼ਹੀਦੀਆਂ ਪਾ ਗਏ। ਸ਼ਾਮ ਵੇਲੇ ਗੁਰੂ ਪਾਤਸ਼ਾਹ ਬਸਾਲੀ ਪਹੁੰਚ ਗਏ। ਬਸਾਲੀ ਦੇ ਲੋਕਾਂ ਨੇ ਗੁਰੂ ਪਾਤਸ਼ਾਹ ਨੂੰ ਬੜੀ ਗਰਮਜੋਸ਼ੀ ਨਾਲ ਜੀ ਆਇਆ ਆਖਿਆ। ਗੁਰੂ ਪਾਤਸ਼ਾਹ ਰਾਜਾ ਸਲਾਹੀ ਚੰਦ ਦੇ ਮਹਿਲ ਵਿੱਚ ਰਹੇ ਤੇ ਸਿੰਘਾਂ ਵਾਸਤੇ ਪਹਾੜੀ ਦੇ ਹੇਠਾਂ ਤੰਬੂ ਲਾ ਦਿੱਤੇ ਗਏ। ਜ਼ਿਕਰ ਹੈ ਸੰਨ 1745 ਦਾ, ਜਦ ਸਾਰੀ ਸਿੱਖ ਫੌਜ ਨੂੰ 30 ਜਥਿਆਂ ਵਿੱਚ ਜਥੇਬੰਦ ਕੀਤਾ ਗਿਆ ਸੀ। ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ 1745 ਤੋਂ ਮਾਰਚ 1746 ਦੌਰਾਨ ਲਾਹੌਰ ਦੀ ਸੂਬੇਦਾਰੀ ਬਾਰੇ ਫੈਸਲਾ ਨਾ ਹੋ ਸਕਣ ਕਰਕੇ ਸਿੱਖਾਂ ਨੂੰ ਕੁਝ ਚਿਰ ਵਾਸਤੇ ਆਰਾਮ ਦਾ ਸਾਹ ਆ ਗਿਆ। ਹੁਣ ਸਿੱਖਾਂ ਨੇ ਫਿਰ ਅੰਮ੍ਰਿਤਸਰ ਪਹੁੰਚਣਾ ਸ਼ੁਰੂ ਕੀਤਾ। ਹੁਣ ਪਹਿਲਾਂ ਵਾਂਗ ਮੁਗਲ ਫੌਜਾਂ ਦੇ ਗਸ਼ਤੀ ਟੋਲੇ ਸਿੱਖਾਂ ਦੀ ਭਾਲ ਵਿੱਚ ਆਦਮ ਬੋ ਕਰਦੇ ਨਜ਼ਰ ਨਹੀਂ ਸੀ ਆਉਂਦੇ। 14 ਅਕਤੂਬਰ 1745 ਦੇ ਹਿੰਦੂ ਦੀਵਾਲੀ ਮਨਾ ਰਹੇ ਸੀ। ਇਹਦੇ ਦਿਨ ਸਿੱਖਾਂ ਨੇ ਵੀ ਸਰਬੱਤ ਖਾਲਸਾ ਇਕੱਠ ਬੁਲਾਇਆ। ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਹਜ਼ਾਰਾਂ ਸਿੱਖ ਗੁਰੂ ਕਾ ਚੱਕ ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਤੇ ਕੌਮ ਦੇ ਮਸਲਿਆਂ ਤੇ ਭਰਵੀਂ ਵਿਚਾਰ ਹੋਈ। ਕੌਮ ਦੀ ਆਜ਼ਾਦੀ ਦੀ ਜੱਦੋਜਹਿਦ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਾਸਤੇ ਸਾਰੀ ਖਾਲਸਾ ਫੌਜ ਨੂੰ 100-100 ਦੇ 30, 100-105 ਵੀ ਲਿਖਤਾ ਆ। ਸੋ ਇਹ 25 ਜਾਂ 30 ਜਥਿਆਂ ਵਿੱਚ ਵੰਡਿਆ ਗਿਆ। ਇਹ ਜਥੇ ਇਲਾਕਾ ਧੜਾ ਬਿਰਾਦਰੀ ਦੀ ਬਿਨਾਹ ਉੱਤੇ ਨਹੀਂ ਸੀ ਵੰਡੇ ਗਏ। ਹਰ ਤਕੜੇ ਜਰਨੈਲ ਦੀ ਅਗਵਾਈ ਵਿੱਚ ਇੱਕ ਇੱਕ ਜਥਾ ਕਾਇਮ ਕੀਤਾ ਗਿਆ ਸੀ। ਫਿਰ ਇਨ੍ਹਾਂ ਜਥਿਆਂ ਵਿੱਚ ਕੋਈ ਅਹੁਦਾ, ਰੈਂਕ ਜਾਂ ਦਰਜਾ ਨਹੀਂ ਸੀ। ਖਾਲਸਾ ਫੌਜ ਵਿੱਚ ਸ਼ਾਮਲ ਹੋਣ ਵਾਸਤੇ ਘੋੜ ਸਵਾਰੀ ਦੀ ਜਾਂਚ ਹੋਣਾ, ਤਲਵਾਰ ਚਲਾਉਣੀ ਆਉਣਾ ਤੇ ਜਿੰਦ ਪੰਥ ਦੇ ਲੇਖੇ ਲਾਉਣ ਦਾ ਐਲਾਨ ਕਰਨਾ, ਇਹ 3 ਹੀ ਸ਼ਰਤਾਂ ਸੀ। ਕਿਸੇ ਫੌਜੀ ਦੀ ਕੋਈ ਤਨਖਾਹ ਨਹੀਂ ਸੀ ਤੇ ਉਹਦਾ ਇਨਾਮ ਸੀ ਸ਼ਹੀਦੀ। ਜਥੇ ਦੇ ਹਰ ਮੈਂਬਰ ਦਾ ਜਾਂ ਜਥੇਦਾਰ ਦੀ ਹਸਤੀ ਇੱਕੋ ਜਿਹੀ ਸੀ ਤੇ ਸਾਰੇ ਫੈਸਲੇ ਗੁਰਮਤੇ ਰਾਹੀਂ ਹੋਇਆ ਕਰਦੇ ਸੀ। ਜਦੋਂ ਕੋਈ ਜਥਾ ਸ਼ਾਹੀ ਖਜ਼ਾਨੇ ਲੁੱਟ ਕੇ ਲਿਆਉਂਦਾ ਜਾਂ ਕਿਤੇ ਕੋਈ ਰਕਮ, ਹਥਿਆਰ ਜਾਂ ਘੋੜੇ ਹਾਸਲ ਹੁੰਦੇ ਤਾਂ ਉਸ ਨੂੰ ਹਰ ਇੱਕ ਸਿੱਖ ਫੌਜੀ ਵਿੱਚ ਬਰਾਬਰ ਬਰਾਬਰ ਵੰਡਿਆ ਜਾਂਦਾ ਸੀ। ਕੋਈ ਵੀ ਸਿੱਖ ਕਿਸੇ ਵੀ ਜਥੇ ਵਿੱਚ ਸ਼ਾਮਲ ਹੋ ਸਕਦਾ ਸੀ। ਸਾਲ 1985 ਜਦੋਂ ਲੌਂਗੋਵਾਲ ਦੇ ਕਤਲ ਸਬੰਧੀ ਗ੍ਰਿਫਤਾਰ ਹਲਵਿੰਦਰ ਸਿੰਘ ਨੂੰ ਜ਼ਹਿਰ ਦਾ ਟੀਕਾ ਲਾ ਕੇ ਮਾਰਿਆ ਸੀ। 1987, 1999, 1990, 1991 ਇਹੋ ਸਾਲ ਨੇ ਜਦ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ। ਜ਼ਿਕਰ 1992 ਦਾ ਆ ਜਦੋਂ ਪੁਲਿਸ ਮੁਖੀ KPS ਗਿੱਲ ਚੌਂਕ ਮਹਿਤਾ ਡੇਰੇ ਆਇਆ ਸੀ। 14 ਅਕਤੂਬਰ 1992 ਦੇ ਦਿਨ ਜ਼ਾਲਮ ਪੁਲਿਸ ਚੀਫ KPS ਗਿੱਲ, ਲੇਖਕ ਖੁਸ਼ਵੰਤ ਸਿੰਘ ਤੇ ਹੋਰ ਕਈ ਸਰਕਾਰੀ ਬੰਦੇ ਭਿੰਡਰਾਂ ਵਾਲਿਆਂ ਦੇ ਹੈੱਡਕੁਆਰਟਰ ਚੌਂਕ ਮਹਿਤਾ ਗਏ। ਇਹ ਸਾਰੀ ਖੇਡ ਪ੍ਰੋਫੈਸਰ ਸਰੂਪ ਸਿੰਘ, ਜੋ ਕਿ ਉਦੋਂ ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ ਚੰਡੀਗੜ੍ਹ ਵਿੱਚ ਲੈਕਚਰਰ ਸੀ ਤੇ ਉਹਦੇ ਸਾਥੀਆਂ ਦੀ ਸੀ। 14 ਅਕਤੂਬਰ 1992 ਦੇ ਦਿਨ ਚੌਂਕ ਮਹਿਤਾ ਡੇਰੇ ਵਿੱਚ ਠਾਕਰ ਸਿੰਘ ਤੇ ਭਾਈ ਮੋਹਕਮ ਸਿੰਘ ਹਾਜ਼ਰ ਨਹੀਂ ਸੀ। ਉਹਨਾਂ ਦੀ ਗੈਰ ਹਾਜ਼ਰੀ ਵਿੱਚ ਹਰਨਾਮ ਸਿੰਘ ਧੁੰਮਾ, ਜੋ ਕਿ ਹੁਣ ਮੁਖੀ ਹੈ, ਜਿੱਥੇ ਪਿੰਡਰਾ ਮਹਿਤਾ, ਧਰਮ ਸਿੰਘ ਉਦੋਂ ਖਜ਼ਾਨਚੀ ਸੀ, ਇਹਨੇ ਕਮਰਾ ਨੰਬਰ 7 ਵਿੱਚ ਖੁਸ਼ਵੰਤ ਸਿੰਘ, KP ਗਿੱਲ ਨਾਲ ਖੁਫੀਆ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਇਹਨਾਂ ਦੀ ਆਪਸ ਵਿੱਚ ਕੀ ਗਣ ਤਰੁੱਪ ਹੋਈ ਜਾਂ ਆਪਸ ਵਿੱਚ ਕੀ ਸੌਦਾ ਹੋਇਆ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਾਂ, ਖੁਸ਼ਵੰਤ ਸਿੰਘ ਤੇ KP ਗਿੱਲ ਨੂੰ ਜਾਣ ਤੋਂ ਪਹਿਲਾਂ ਸਿਰਪਾਓ ਦੇ ਕੇ ਨਿਵਾਜਿਆ ਗਿਆ ਸੀ। ਅੱਗੇ ਚੱਲਦਿਆਂ ਤੇ ਜ਼ਿਕਰ 2014 ਦਾ ਆਇਆ, ਜਦੋਂ ਬੈਲਜੀਅਮ ਦੇ ਵਿੱਚ ਅਦਾਲਤ ਨੇ ਦਸਤਾਰ ਉੱਤੇ ਪਾਬੰਦੀ ਰੱਦ ਕੀਤੀ ਸੀ। ਫਰਾਂਸ ਵਾਂਗ ਬੈਲਜੀਅਮ ਦੇ ਵਿੱਚ ਵੀ ਸਿੱਖਾਂ ਦੇ ਦਸਤਾਰ ਪਹਿਨਣ ਤੇ ਪਾਬੰਦੀ ਲਈ ਸੀ। ਸਤੰਬਰ 2013 ਵਿੱਚ ਸ਼ਰਨਜੀਤ ਸਿੰਘ 12 ਸਾਲ ਤੇ ਸੁਖਜੋਤ ਸਿੰਘ ਉਮਰ 10 ਸਾਲ, ਦੋ ਬੱਚਿਆਂ ਨੇ ਇਸ ਨੂੰ ਅਦਾਲਤ ਵਿੱਚ ਚੈਲੰਜ ਕੀਤਾ। 14 ਅਕਤੂਬਰ 2014 ਦੇ ਦਿਨ ਬੈਲਜੀਅਮ ਦੀ ਸਭ ਤੋਂ ਵੱਡੀ ਅਦਾਲਤ ਕੌਂਸਲ ਡੇ ਇਟਾਟ ਨੇ ਦਸਤਾਰ ਉੱਤੇ ਪਾਬੰਦੀ ਰੱਦ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਇਹ ਪਾਬੰਦੀ ਉਦੋਂ ਤੱਕ ਨਹੀਂ ਲਾਈ ਜਾ ਸਕਦੀ ਜਦ ਤੱਕ ਇਸ ਨਾਲ ਅਮਨ ਨੂੰ ਕੋਈ ਖਤਰਾ ਨਹੀਂ ਹੁੰਦਾ। ਇਹ ਪਾਬੰਦੀ ਯੂਰਪੀਅਨ ਕਮਿਸ਼ਨ ਆਫ ਹਿਊਮਨ ਰਾਈਟਸ ਦੀ ਧਾਰਾ 9 ਦੇ ਖਿਲਾਫ ਹੈ। ਸੋ ਘਟਨਾਵਾਂ ਨੇ ਜਿਨ੍ਹਾਂ ਦਾ ਸਬੰਧ ਸਿੱਖ ਇਤਿਹਾਸ ਪੰਜਾਬ ਦੀ ਤਵਾਰੀਖ ਨਾਲ ਅੱਗੇ ਚੱਲਦੇ ਹਾਂ ਤੇ ਦੇਸ਼ ਦੁਨੀਆਂ ਦੀਆਂ ਕੁਝ ਅਹਿਮ ਘਟਨਾਵਾਂ ਦੇ ਬਾਰੇ ਗੱਲ ਕਰਦੇ ਹਾਂ। ਜ਼ਿਕਰ ਹੈ ਸਾਲ 1912 ਅਮਰੀਕਾ ਦੇ ਸ਼ਹਿਰ ਮਿਲਵਾਕੀ ਵਿਚ ਇਕ ਚੋਣ ਮੁਹਿੰਮ ਦੌਰਾਨ ਵਿਲੀਅਮ ਸ਼ਰੈਂਕ ਨਾਂ ਦੇ ਇਕ ਬੰਦੇ ਨੇ ਅਮਰੀਕਨ ਰਾਸ਼ਟਰਪਤੀ ਫਰੈਂਕਲਿਨ ਡੀ ਰੂਜ਼ਵੈਲਟ ਉਤੇ ਗੋਲੀ ਚਲਾਈ ਜੋ ਉਹਦੀ ਛਾਤੀ ਵਿਚ ਵੱਜੀ। ਜ਼ਖਮ ਖਤਰਨਾਕ ਨਾ ਹੋਣ ਕਾਰਨ ਗੋਲੀ ਲੱਗਣ ਦੇ ਬਾਵਜੂਦ ਰੂਜ਼ਵੈਲਟ ਨੇ ਤਕਰੀਰ ਜਾਰੀ ਰੱਖੀ ਸੀ। ਸਾਲ 1933 ਨਾਜ਼ੀ ਜਰਮਨ ਸਰਕਾਰ ਨੇ ਲੀਗ ਆਫ ਨੇਸ਼ਨਸ ਜਿਹਨੂੰ ਹੁਣ ਅਸੀਂ UNO ਕਹਿੰਦੇ ਹਾਂ ਉਹ ਤੋਂ ਬਾਹਰ ਆਉਣ ਦਾ ਐਲਾਨ ਕੀਤਾ ਸੀ। ਜ਼ਿਕਰ ਹੈ ਸਾਲ 1956 ਦਾ ਜਦੋਂ ਡਾਕਟਰ ਭੀਮ ਰਾਓ ਅੰਬੇਡਕਰ ਨੇ ਆਪਣੇ 385,000 ਸਾਥੀਆਂ ਨਾਲ ਬੁੱਧ ਧਰਮ ਗ੍ਰਹਿਣ ਕੀਤਾ ਸੀ। ਸਾਲ 1964 ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਨੋਬਲ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਉਹ ਇਸ ਇਨਾਮ ਨੂੰ ਲੈਣ ਵਾਲਾ ਸਭ ਤੋਂ ਛੋਟੀ ਉਮਰ ਦਾ ਸ਼ਖਸ ਸੀ। ਸਾਲ 1986 ਜਦੋਂ ਰੂਸੀ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਨੇ ਅਮਰੀਕਾ ਉੱਤੇ ਦੋਸ਼ ਲਾਇਆ ਕਿ ਉਹ ਪੁਲਾੜ ਵਿਚ ਹਥਿਆਰਾਂ ਦੀ ਦੌੜ ਨਾਲ ਰੂਸ ਦਾ ਮਾਲੀ ਤੌਰ ਉੱਤੇ ਖੂਨ ਕਰਨਾ ਚਾਹੁੰਦਾ ਹੈ। ਅੱਗੇ ਜ਼ਿਕਰ ਹੈ ਸੰਨ 1644 ਜਦੋਂ ਅੰਗਰੇਜ਼ ਸੰਸਥਾਪਕ ਵਿਲੀਅਮ ਪੈਨ ਦਾ ਜਨਮ ਹੋਇਆ ਸੀ। ਸਾਲ 1888 ਅੰਗਰੇਜ਼ੀ ਨਿੱਕੀ ਕਹਾਣੀ ਲੇਖਿਕਾ ਕੈਥਰੀਨ ਮੈਂਸਫੀਲਡ ਦਾ ਜਨਮ ਹੋਇਆ ਸੀ। ਸਾਲ 1914 ਕੈਨੇਡਾ ਅਮਰੀਕੀ ਫਿਲਮ ਨਿਰਦੇਸ਼ਕ ਅਤੇ ਬਾਲ ਅਦਾਕਾਰ ਮਿੱਕੀ ਮੂਰ ਦਾ ਜਨਮ ਹੋਇਆ ਸੀ। 1932 ਪੰਜਾਬੀ ਉਰਦੂ ਤੇ ਹਿੰਦੀ ਸ਼ਾਇਦ ਸਰਦਾਰ ਪੰਛੀ ਦਾ ਜਨਮ ਹੋਇਆ ਸੀ। ਸਾਲ 1948 ਪੰਜਾਬੀ ਕਹਾਣੀਕਾਰਾ ਅਤੇ ਨਾਵਲਕਾਰਾ ਰਸ਼ਪਿੰਦਰ ਰਸ਼ਮ ਦਾ ਜਨਮ ਹੋਇਆ ਸੀ। 1975 ਪੰਜਾਬੀ ਗਾਇਕ ਹਰਜੀਤ ਹਰਮਨ ਦਾ ਜਨਮ ਹੋਇਆ ਸੀ। ਸਾਲ 1240 ਭਾਰਤ ਦੀ ਪਹਿਲੀ ਸੁਲਤਾਨ ਰਜ਼ੀਆ ਸੁਲਤਾਨ ਦਾ ਦੇਹਾਂਤ ਹੋਇਆ ਸੀ। 1914 ਫਰਾਂਸ ਸਰਕਾਰ ਨੇ ਮਸ਼ਹੂਰ ਡਾਂਸਰ ਮਾਤਾ ਹਰੀ ਨੂੰ ਜਰਮਨਾਂ ਨੂੰ ਖੁਫੀਆ ਫੌਜੀ ਜਾਣਕਾਰੀ ਦੇਣ ਦਾ ਦੋਸ਼ ਲਾ ਕੇ ਫਾਂਸੀ ਦਿੱਤੀ ਸੀ। ਘਟਨਾਵਾਂ ਨੇ ਜਿਨ੍ਹਾਂ ਦਾ ਸਬੰਧ ਅੱਜ 14 ਅਕਤੂਬਰ ਨਾਲ ਖਾਸ ਤੌਰ ਤੇ ਜੁੜਿਆ ਹੋਇਆ ਹੈ। ਧੰਨਵਾਦ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਇੱਟ ਚੁੱਕਦੇ ਨੂੰ ਪੱਥਰ ਤਿਆਰ।
1: ਇਸ ਅਖਾਣ ਦਾ ਭਾਵ ਇਹ ਹੈ ਕਿ ਅੱਜਕਲ ਸ਼ਰਾਫਤ ਦਾ ਜ਼ਮਾਨਾ ਨਹੀਂ ਰਿਹਾ। ਜੇਕਰ ਕੋਈ ਤੁਹਾਡਾ ਥੋੜਾ ਨੁਕਸਾਨ ਕਰਦਾ ਹੈ, ਉਸ ਦੇ ਬਦਲੇ ਵਿੱਚ ਉਸ ਦਾ ਦੂਣਾ ਨੁਕਸਾਨ ਕਰੋ, ਤਾਂ ਹੀ ਉਹ ਸੂਤ ਆਵੇਗਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਪੰਜਾਬੀ ਬੋਲੇ ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।
2: ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰਸਤੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿੱਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿੱਚ ਸ਼ਹਿਰਾਂ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ, ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ। ਆਸਟ੍ਰੇਲੀਆ ਦੇ ਸਿਡਨੀ ਸਟੂਡੀਓ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।

0: ਪੂਰੇ ਗੱਭਰੂ ਨੂੰ ਕਰ ਦਵੇ ਪੱਗਾਂ ਨੇ ਤਪਾਕੇ ਤੂੰ ਹੀ ਜੁੱਤੀ ਦਾ ਕਸੂਰ ਸਾਰਾ ਦਿੱਤੀ ਜੋ ਲਿਆ ਕੇ ਤੂੰ
1: ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564
2: ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ ਉਹ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ ਲੋ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਵੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
4: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ

ਹਰ ਝੂਠ ਦੀ ਇੱਕ ਉਮਰ ਹੁੰਦੀ ਹੈ ਤੇ ਇਸ ਉਮਰ ਨੂੰ ਲਮੇਰਾ ਕਰਨ ਲਈ ਬਹੁਤੀ ਵਾਰ ਹੋਰ ਝੂਠ ਬੋਲਣੇ ਪੈਂਦੇ ਨੇ। ਅਖੀਰ ਸਿਰਫ ਝੂਠ ਹੀ ਝੂਠ ਰਹਿ ਜਾਂਦਾ ਹੈ ਤੇ ਆਖਰਕਾਰ ਝੂਠਾ ਫੜਿਆ ਹੀ ਜਾਂਦਾ ਹੈ ਦੋਸਤੋ। ਤੇ ਸੱਚ ਬੋਲਣ ਨਾਲ ਆਤਮ ਵਿਸ਼ਵਾਸ ਵਧਦਾ ਹੈ, ਇਸ ਲਈ ਸਦਾ ਸੱਚ ਬੋਲੋ ਤੇ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾਤ ਪੰਜਾਬੀ।

ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।

ਸਿਰੜ ਤੋਂ ਬਿਨਾਂ ਚਾਂਦਨੀ ਚੌਕ ਦਾ ਥਾਣਾ ਮੱਥਾ ਟੇਕਣ ਵਾਲੀ ਥਾਂ ਨਹੀਂ ਸੀ ਬਣਨਾ। ਸਿਰੜ ਤੋਂ ਬਿਨਾਂ ਚਮਕੌਰ ਅਤੇ ਫਤਿਹਗੜ੍ਹ ਨਾਲ ਸਾਹਿਬ ਨਹੀਂ ਸੀ ਜੁੜਨਾ। ਦ੍ਰਿੜਤਾ ਤੋਂ ਬਿਨਾਂ ਆਨੰਦਪੁਰ ਸਾਹਿਬ ਨੇ ਨਵਾਂ ਤੇ ਨਵੇਕਲਾ ਇਤਿਹਾਸ ਨਹੀਂ ਸੀ ਸਿਰਜਣਾ। ਵਿਚਾਰ ਨਰਿੰਦਰ ਸਿੰਘ ਕਪੂਰ, ਕਿਤਾਬ ਡੂੰਘੀਆਂ ਸਿਖਰਾਂ। ਚੰਗੇ ਵਿਚਾਰਾਂ ਲਈ ਜੁੜੇ ਰਹੋ।

0: ਧਰਮਾ ਰੇਡੀਓ ਆਸਟ੍ਰੇਲੀਆ
1: 24 ਘੰਟੇ 7 ਦਿਨ।
2: ਤੁਰਕੀ ਵਾਲੇ ਕਹਿੰਦੇ ਹਨ ਜੇ ਤੁਹਾਡੇ ਬੱਚੇ ਚੰਗੇ ਹਨ ਤਾਂ ਤੁਹਾਨੂੰ ਦੌਲਤ ਦੀ ਕੀ ਲੋੜ ਹੈ, ਜੇ ਤੁਹਾਡੇ ਬੱਚੇ ਮਾੜੇ ਹਨ ਤਾਂ ਵੀ ਤੁਹਾਨੂੰ ਦੌਲਤ ਕਿਸ ਕੰਮ ਲਈ ਚਾਹੀਦੀ ਹੈ।

ਸੋਚਾਂ ਦੀ ਸਾਂਝ, ਖੁਸ਼ੀਆਂ ਤੇ ਗਮਾਂ ਦੀ ਸਾਂਝ, ਹਕੀਕਤਾਂ ਤੇ ਸੁਪਨਿਆਂ ਦੀ ਸਾਂਝ, ਦਿਲਾਂ ਤੇ ਰੂਹਾਂ ਦੀ ਸਾਂਝ, ਗੀਤਾਂ ਤੇ ਗੱਲਾਂ ਦੀ ਸਾਂਝ, ਸਾਡੀ ਤੇ ਤੁਹਾਡੀ ਸਾਂਝ। ਤਾਂ ਫਿਰ ਪਾਓ ਤੇ ਵਧਾਓ ਇਹ ਸਾਂਝ, ਪ੍ਰੋਗਰਾਮ ਸਾਂਝ ਸਿਰਫ ਹਰਮਨ ਰੇਡੀਓ ਤੇ।

0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਕਰੋ ਜਾਈਏ ਖਾ ਕੇ ਤਾਂ ਬਾਹਰੋਂ ਮਿਲਨ ਪਕਾ ਕੇ, ਜਾਈਏ ਭੁੱਖੇ ਤੇ ਅੱਗੋਂ ਕੋਈ ਨਾ ਪੁੱਛੇ।
2: ਰੱਬ ਰੱਜਿਆਂ ਨੂੰ ਹੀ ਰਜਾਉਂਦਾ ਹੈ, ਜਿਹੜਾ ਹੋਰਨਾਂ ਦੀ ਆਸ ਉੱਤੇ ਘਰੋਂ ਤੁਰ ਪੈਂਦਾ ਹੈ ਅਤੇ ਆਪਣੀ ਸਹਾਇਤਾ ਅਤੇ ਲੋੜ ਪੂਰਤੀ ਲਈ ਆਪ ਉੱਦਮ ਨਹੀਂ ਕਰਦਾ, ਉਹਨੂੰ ਨਿਰਾਸ਼ ਹੀ ਹੋਣਾ ਪੈਂਦਾ ਹੈ।

ਸਾਨੂੰ ਮਾਣ ਹੈ ਤੇਰੇ ਤੇ ਯਾਰਾ। ਜੇ ਤੇਰੇ ਵਰਗੀ ਸੋਚ ਹਰ ਨੌਜਵਾਨ ਦੀ ਹੋਜੂ ਤਾਂ ਸਾਡੇ ਮੁਲਕ ਦੀ ਕੋਈ ਵੀ ਚੀਜ਼ ਭੁੱਖ ਦੇ ਵਿੱਚ ਕਤਲ ਨਾ ਹੋਵੇ। ਚੰਗਾ, ਰੱਬ ਰਾਖਾ।

ਸੁਣੋ ਤੇ ਸੁਣਾਓ ਅਰਬਨ ਰੇਡੀਓ। ਪੇਤ ਬਾਰੇ ਇਟਲੀ ਦੀ ਕਹਾਵਤ ਹੈ ਕਿ ਆਪਣੇ ਬਟੂਏ ਅਤੇ ਆਪਣੇ ਦਿਲ ਦੀ ਤਹਿ ਕਦੇ ਨਹੀਂ ਦਿਖਾਣੀ ਚਾਹੀਦੀ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ।

0: रोटी हजम नहीं होंगी। वरतो गोल्डन ग्रेन फ्लोर मिल का गरेवाल चक्की आटा, ताजा घट कैमिकल की वरतों वाली कणक जेडी के सीधी खेतों चो मिल च लाई जाती। आस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डू वाली स्पेशल बेसन, मल्टी ग्रेन आटा, काबली छोले, मसरों की दाल, चना दाल, सोयाबीन ते बादाम भी साडे अपने प्रोडक्ट हैं। वधेरे जानकारी लई विजिट करो गरेवाल गोल्डन ग्रेन .com.au या फोन करो 0428895564।
1: आ गया ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾ ਤੂੰ ਮੇਰੀ ਟੈਂਸ਼ਨ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
2: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
3: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
4: ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ।

0: My dear friends, मेरा YouTube चैनल जिसका नाम है गजन वाला सुखमिंदर, इस ते हर हफ्ते वतन पंजाब दे अमीर विरसे बारे अते पंजाबी सभ्याचार नाल जुड़िया इखलाकी ते मुल्लावान यादां बारे बहुत ही म्यारी ते पाएदार हर बार नवा एपीसोड अपलोड किया जाता है। तुसी देखना जरूर, आप जी नू हर एपीसोड चंगा लगेगा। इस नू सबस्क्राइब कर देना, दोस्तों नाल भी शेयर करते रहना। धन्यवाद गर्जन वाला सुखमिंदर।
1: बहुत दूर बैठे हरमन रेडियो दे मित्र प्यारे हो, पिंडां दी इक गल लैके हाजिर, मैं हां जी गर्जन वाला सुखमिंदर। अज दी गल दा सिरलेख है, बंदिया करी की जाना जरा संभल के चल। पिछले दिन राजस्थान बार्डर वाल साडा एक बहुत परम प्यारा मित्र रहिंदा सी, बिजली विच लगा सी जेई, उहदी ना अचानक मौत हो गई। ते सुन के सारे यारां दोस्तां नूं बहुत वड्डा सदमा लग्या। उसकी मौत ने सारे नूं झंझोड़ के रख दिता ते सोचां च पाता भी रब ऐ भी कर सकदा है। सारयां दे मुंहां ते इही गल भी उसकी तो उम्र भी कोई बहुती नहीं सी, अजे रिटायरमेंट विच भी 10-12 साल रहिंदे सीगे, कबीलदारी सारी दी सारी सांभण वाली पई है। रब नूं इउं नहीं सी करना चाहीदा, उस दे हुण घर दा की बनूंगा, कुड़ियां व्याहुण वालियां होईयां पईयां। उह तां यारां दा यार सी, बहुत ही मिलनसार, मत्थे वत्त तां कदे पाउंदा ही नहीं सी। चाहे उस साडे मित्र दा पिंड बहुत दूर सी, पर बहुत निघी दोस्ती होण करके उस दे संस्कार ते साडे लई जाणा बहुत जरूरी सी। सानू फोन ते पता लगा भी कल नूं 12 बजे संस्कार करना है। असीं चौं पंजां ने रल के गड्डी करवा दी ते चल पे। होया कि एक तां चलण वेली लेट सीगे, दूजा अज बठिंडा टप्पे सी कि गेयर की फसिया, निकलण दा ना ही ना लवे, जिवें किसे अणजाण जे मिस्त्री ने वेल्डी कर दिता होवे। कोई नेड़े दुकान ना, कोई वर्कशाप ना, तां इक हीरो हांडे आला अनेरी पट्टी मोटरसाइकिल छड्डी आवे। असीं उस नूं हथ दे के रोकिया ते इक जने नूं उहदे पिछे बहा के मिस्त्री ले आंदा। गल की फसे, गेयर ने साडा 1 घंटा होर बर्बाद कर दिता। काल वध गई भी किधरे जांदियां नूं संस्कार ही ना हो जावे। उस समय दौरान ड्राइवर ने बड़ी तसली नाल बीड़ा बूड़ा जा आपदा ला लिया सी कि उसने पंजाब दियां टुट्टियां भज्जियां उखलियां वालियां सड़कां ते जीप ऐं छड्डती जिवें मेलबोर्न दे फ्री वे ते चला रहा होवे। अखीर नेड़ पहुंचे तां साह विच साह आया, लोक अर्थी चुकी जांदे सी। वेख के असीं जीप इक पासे ला दित्ती ते उन्हां दे नाल होके चलण लग पे। थोड़ा जिहा ही चले सी तां पता लगा ਵੀ ਇਹ ਤਾਂ ਕਿਸੇ ਹੋਰ ਦੀ ਅਰਥੀ ਹੈ, ਆਪਣੇ ਵਾਲੇ ਬੰਦੇ ਦੀ ਨਹੀਂ। ਸਾਨੂੰ ਚੂੰਦੀ ਲੱਗ ਗਈ ਸੀ, ਅਸੀਂ ਪਿੰਡ ਹੀ ਭੁੱਲ ਗਏ ਸੀ, ਜੇਈ ਦਾ ਪਿੰਡ ਅੱਗੇ ਸੀ। ਅਸੀਂ ਉਨੀ ਪੈਰੀ ਫੇਰ ਫਟਾਫਟ ਜੀਵ ਚ ਬੈਠੇ ਤੇ ਪੁੱਛ ਦੱਸ ਕੇ ਅਗਲੇ ਪਿੰਡ ਚਲੇ ਗਏ। ਉਥੇ ਇਕੱਠ ਨੂੰ ਵੇਖ ਕੇ ਅਸੀਂ ਸਿੱਧੀ ਸੇਵਿਆਂ ਚ ਜਾ ਪਹੁੰਚੇ। ਉਥੇ ਘੜੀ ਭੰਨੀ ਜਾ ਰਹੀ ਸੀ, ਰਸਮਾਂ ਹੋ ਰਹੀਆਂ ਸੀ ਜੋ ਹੁੰਦੀਆਂ। ਅਖੀਰ ਚ ਮ੍ਰਿਤਕ ਦਾ ਮੂੰਹ ਵੇਖਣ ਲਈ ਮੂੰਹ ਤੋਂ ਲੀੜਾ ਲਾ ਦਿੱਤਾ ਗਿਆ। ਅਸੀਂ ਵੀ ਨੇੜੇ ਹੋ ਕੇ ਆਪਦੇ ਮਿੱਤਰ ਦੇ ਆਖਰੀ ਦਰਸ਼ਨ ਕੀਤੇ। ਵੇਖ ਕੇ ਸਾਨੂੰ ਅਜੀਬ ਜਿਹਾ ਅਹਿਸਾਸ ਹੋਇਆ, ਵੇਖੋ ਮੌਜਾਂ ਮਾਣਦਾ ਬੰਦਾ ਕਿਵੇਂ ਅਚਾਨਕ ਸਦਾ ਲਈ ਖਮੋਸ਼ ਹੋ ਜਾਂਦਾ। ਬੰਦੇ ਦੇ ਕੁਝ ਵੀ ਵੱਸ ਨਹੀਂ, ਮਿੱਟੀ ਦੀ ਢੇਰੀ ਅਖੀਰ ਨੂੰ ਮਿੱਟੀ ਹੋ ਜਾਂਦੀ ਹੈ। ਬੰਦੇ ਦੀਆਂ ਸੋਚਾਂ ਖਤਮ, ਖੁਸ਼ੀਆਂ ਖਤਮ, ਬੰਦਾ ਖਤਮ, ਬੰਦੇ ਦੀ ਹੋਂਦ ਖਤਮ। ਤਾਂ ਉਥੇ ਆਪਸੀ ਘੁਸਰ ਮੁਸਰ ਕਰਦੇ ਹੋਏ ਇਕ ਕਹਿ ਰਿਹਾ ਸੀ ਵੀ ਕੁੰਡਲੀਆ ਸੱਪ ਬਹੁਤ ਭੈੜਾ ਹੁੰਦਾ, ਇਹ ਤਾਂ ਪਾਣੀ ਵੀ ਨਹੀਂ ਮੰਗਣ ਦਿੰਦਾ। ਇਹ ਜੇਈ ਦਿਨ ਦੇ ਛਪਾਜੇ ਨਾਲ ਮੋਟਰ ਚਲਾਉਣ ਲਈ ਸੁੱਚ ਨੱਪਣ ਗਿਆ ਸੀਗਾ, ਮਾੜੇ ਕਰਮਾਂ ਨੂੰ ਕੋਠੜੀ ਦੇ ਅੰਦਰ ਕੁੰਡਲੀ ਮਾਰੀ ਬੈਠਾ ਸੀਗਾ। ਹਨੇਰੇ ਚ ਉਹਦੇ ਉੱਤੇ ਇਹਦਾ ਪੈਰ ਟਿਕ ਗਿਆ। ਬਸ ਪਲਾਂ ਚ ਸਾਰੀ ਕਹਾਣੀ ਮੁੱਕ ਗਈ। ਚਿਹਾ ਚੀਣੀ ਪਈ ਸੀ, ਉਸਦਾ ਮੁੰਡਾ ਅੱਗ ਨੂੰ ਦੇਣ ਲੱਗਾ ਤਾਂ ਸਿਆਣਿਆਂ ਆਖਿਆ, ਕਾਕਾ ਅੱਗ ਨੂੰ ਟੁੱਟਣ ਨਾ ਦੇਈ, ਸਿਰੇ ਲਾ ਦੀ, ਟੁੱਟੀ ਮਾੜੀ ਹੁੰਦੀ ਹੈ। ਮ੍ਰਿਤਕ ਦੀ ਦੇਹ ਅਗਨੀ ਦੇ ਸਪੁਰਦ ਹੋਗੀ, ਸਿਆਲ ਹੋਵੇ ਹਾੜ ਹੋਵੇ ਅੱਗ ਨੇ ਆਪਣਾ ਕਾਰਜ ਕਰਨਾ ਹੁੰਦਾ। ਬਸ ਪੰਜਾਂ ਤੱਤਾਂ ਦਾ ਭੌਤਿਕ ਸਰੀਰ ਮਿੰਟਾਂ ਵਿਚ ਯੋੜਕ ਨੂੰ ਪੰਜਾਂ ਤੱਤਾਂ ਚ ਹੀ ਸਮਾ ਗਿਆ। ਮੋਠੂ ਮਲੰਗਾ ਜੇਈ ਦੇ ਅਚਾਨਕ ਜਲੇ ਜਾਣ ਦਾ ਦੁੱਖ ਵੀ ਸੀ ਤੇ ਹੈਰਾਨੀ ਵੀ ਸੀਗੀ, ਪਰ ਸੰਸਕਾਰ ਤੇ ਇਕ ਹੋਰ ਬਹੁਤ ਵੱਡੀ ਹੈਰਾਨੀ ਹੋ ਗਈ। ਹੈਰਾਨੀ ਦੀ ਹੱਦ ਹੀ ਹੋ ਗਈ ਕਿ ਜੇਈ ਦੇ ਸਕੇ ਚੌਵਾਂ ਭਰਾਵਾਂ ਚੋਂ ਕੋਈ ਵੀ ਸੰਸਕਾਰ ਕਰਾਉਣ ਲਈ ਉੱਥੇ ਨਹੀਂ ਸੀ ਆਇਆ। ਅਸੀਂ ਸੋਚਿਆ ਵੀ ਸਾਰੇ ਭਰਾ ਪਿੰਡ ਹੀ ਰਹਿੰਦੇ ਆ, ਕੈਨੇਡਾ ਕਲਕੱਤੇ ਗਏ ਹੁੰਦੇ ਤਾਂ ਆਪਾਂ ਸੋਚ ਲੈਂਦੇ ਵੀ ਦੂਰ ਆ, ਨਹੀਂ ਆਏ ਆ ਗਿਆ ਉਹਨਾਂ ਤੋਂ। ਨਾਲੇ ਉਹ ਤਾਂ ਜੇਈ ਨੂੰ ਸਭ ਤੋਂ ਛੋਟਾ ਤੇ ਸਿਆਣਾ ਹੋਣ ਕਰਕੇ ਉਹਦੇ ਨਾਲ ਪਿਆਰ ਹੀ ਬਹੁਤ ਕਰਦੇ ਸੀਗੇ, ਉਹ ਤਾਂ ਜੇਈ ਦੀਆਂ ਸਿਫਤਾਂ ਕਰਦੇ ਨਹੀਂ ਸੀ ਥੱਕਦੇ। ਸਾਨੂੰ ਬੜਾ ਅਜੀਬ ਜਿਹਾ ਲੱਗਾ ਵੀ ਕਿਉਂ ਜੋ ਇੱਕ ਵੀ ਸੰਸਕਾਰ ਤੇ ਨਹੀਂ ਆਇਆ, ਇਹੋ ਜਿਹੇ ਵੇਲੇ ਤਾਂ ਸੱਤ ਬਗਾਨਾ ਵੀ ਵਲ ਭੰਨ ਕੇ ਆ ਪਹੁੰਚਦਾ। ਸਸਕਾਰ ਕਰਨ ਪਿੱਛੋਂ ਅਸੀਂ ਜਦ ਗੁਰਦੁਆਰੇ ਵੱਲ ਜਾਣ ਲੱਗੇ ਤਾਂ ਸਾਡੇ ਨਾਲ ਦੇ ਸਾਥੀ ਨੇ ਪਿੰਡ ਦੇ ਇੱਕ ਸੂਹ ਸਿਆਣ ਵਾਲੇ ਬੰਦੇ ਕੋਲ ਸੁਭਾਇਕੀ ਜੇ ਪੁੱਛ ਲਿਆ, ਬਜੁਰਗ ਆ ਦੂਜੇ ਭਰਾਵਾਂ ਚੋਂ ਕੋਈ ਵੀ ਦਿਸਿਆ ਨਹੀਂ ਇਹੋ ਜਿਹੇ ਮੌਕੇ ਤੇ ਤਾਂ ਉਹ ਸਾਊ ਜੇ ਬੰਦੇ ਨੇ ਦੱਸਿਆ ਕੀ ਦੱਸਾਂ ਇਸ ਵੇਲੇ ਗੱਲ ਕਰਦੇ ਚੰਗੇ ਨਹੀਂ ਲੱਗਦੇ। ਅਸਲ ਚ ਇਉਂ ਹੈ ਵੀ 2.5 ਸਾਲ ਪਹਿਲਾਂ ਜਦ ਜ਼ਮੀਨਾਂ ਦੇ ਭਾਅ ਅਸਮਾਨੀ ਚੜ ਗਏ ਸੀ ਨਾ, ਇਹ ਸਾਰੇ ਭਰਾ ਉਦੋਂ ਦੇ ਅੰਦਰੋਂ ਅੰਦਰੀ ਮਰਨ ਵਾਲੇ ਜੇਈ ਨਾਲ ਤੜਿੰਗ ਵਿੱਟ ਰਿਹਾ। ਜੇਈ ਨੇ ਵੀ ਕੁਝ ਚੰਗਾ ਨਹੀਂ ਸੀ ਕੀਤਾ, ਟਿੱਕ ਪੁਣਾ ਖੇਡ ਗਿਆ ਸੀ। ਜਿਉਣ ਜੋਗਾ ਸੋਹਣੀ ਰੋਟੀ ਖਾਈ ਜਾਂਦਾ ਸੀ, ਸਹੁਰਾ ਪੈਸੇ ਦੇ ਲਾਲਚ ਪਿੱਛੇ, ਪੈਸੇ ਦੇ ਲਾਲਚ ਨੇ ਇਹਦੀ ਬੁੱਧੀ ਭ੍ਰਸ਼ਟ ਕਰਤੀ। ਇਹਨਾਂ ਨੂੰ ਕੋਈ ਨਾ ਖੰਨੇ ਰਾਜਪੁਰੇ ਕੋਲ ਨਾਨਕੇ ਢੇਰੀ ਚੋਂ ਜ਼ਮੀਨ ਆਉਂਦੀ ਸੀਗੀ। ਜੇਈ ਉਹਨਾਂ ਦੇ ਨਾਨੇ ਦੀ ਸੁਰਤੀ ਵੀ ਬਾਹਲੀ ਠੀਕ ਨਹੀਂ ਸੀ ਤੇ ਬੌਰਾ ਜਿਹਾ ਹੋ ਗਿਆ ਸੀ, ਉਹ ਬਥਵੀਆਂ ਮਾਰਦਾ ਰਹਿੰਦਾ ਸੀ। ਜੇਈ ਪੜ੍ਹਿਆ ਲਿਖਿਆ ਸੀ, ਉਸਦਾ ਆਪਦੇ ਨਾਨੇ ਕੋਲ ਆਉਣਾ ਜਾਣਾ ਲੱਗਾ ਰਹਿੰਦਾ ਸੀ, ਵਾਹਵਾ ਸੀ। ਪਤਾ ਨੀ ਪੀਰ ਨੇ ਕਿਵੇਂ ਕੀਤਾ, ਆਪਦੇ ਸਕੇ ਭਰਾਵਾਂ ਤੋਂ ਚੋਰੀ ਪਟਵਾਰੀ ਪਟੂਰੀ ਜੇ ਗੰਢ ਕੇ ਉਹਨੇ GT ਰੋਡ ਦੇ ਨਾਲ ਲੱਗਦੀ ਨਾਨੇ ਦੀ 2.25 ਕਰੋੜ ਮੁੱਲ ਦੀ ਪੈਲੀ ਜੰਟਾਂ ਰਾਹੀਂ ਵੇਚ ਦਿੱਤੀ ਤੇ ਸਾਰੀ ਰਕਮ ਆਪਦੇ ਬੋਝੇ ਮਾਰ ਕੇ ਪੜਦੇ ਨਾਲ ਸ਼ਹਿਰੀ ਪਲਾਟ ਪਲੂਟ ਜਿਹਾ ਆਪਦੇ ਨਾਂ ਖਰੀਦ ਲਏ ਉੱਧਰ ਪੰਚਕੂਲਿਆਂ ਵੱਲ। ਗੱਲ ਕੀ, ਭਰਾਵਾਂ ਦਾ ਜੋ ਹੱਕ ਬਣਦਾ ਸੀ ਸਾਰੇ ਨੂੰ ਕੱਲਾ ਹੀ ਡਕਾਰ ਗਿਆ। ਬਸ ਉਦੋਂ ਦੇ ਵਿਟਰ ਗਏ ਸੀ, ਭਰਾਵਾਂ ਨੇ ਉਹਦੇ ਕਹਿ ਦਿੱਤਾ ਸੀਗਾ ਵੀ ਅੱਜ ਤੋਂ ਤੂੰ ਸਾਡੇ ਵੱਲੋਂ ਗਿਆ, ਅਸੀਂ ਤੇਰੇ ਵੱਲੋਂ, ਤੇਰਾ ਅਸੀਂ ਮਰੇ ਦਾ ਹੀ ਮੂੰਹ ਨਹੀਂ ਵੇਖਾਂਗੇ। ਐਸ ਕਰਕੇ ਭਾਈ ਉਹਨਾਂ ਚੋਂ ਕੋਈ ਨਹੀਂ ਆਇਆ। ਮੋਠੂਆ ਸੰਸਕਾਰ ਕਰਾ ਕੇ ਜਦ ਵਾਪਸ ਆ ਰਹੇ ਸਨ ਤਾਂ ਸਾਡੇ ਮਨਾਂ ਵਿਚ ਜੋ ਜੇਈ ਪ੍ਰਤੀ ਪਹਿਲਾਂ ਵਾਲਾ ਉਸਦਾ ਅੱਧ ਵਾਟੇ ਮਰ ਜਾਣ ਦਾ ਸਦਮਾ ਤਾਰੀ ਹੋ ਚੁੱਕਿਆ ਸੀ, ਹੁਣ ਉਹ ਨਾ ਮਾਈਨਸ ਹੋ ਚੱਲਿਆ ਸੀ, ਮੱਠਾ ਪੈ ਗਿਆ ਸੀ। ਉਹ ਗੱਲ ਸਾਡੇ ਹੁਣ ਰਹੀ ਨਹੀਂ ਸੀ ਸੁਣ ਕੇ ਸਾਰੀ ਕਹਾਣੀ। ਸਾਡੇ ਦਿਮਾਗਾਂ ਵਿਚ ਕਈ ਸਵਾਲ ਜੇ ਉੱਠ ਖਲੋਤੇ ਵੀ ਬੰਦਾ ਜੋ ਦਿਸਦਾ ਹੁੰਦਾ ਨਾ ਉਹ ਹੋਰ ਹੁੰਦਾ, ਉਸ ਦੇ ਅੰਦਰ ਹੋਰ ਬੰਦਾ ਛੁਪਿਆ ਹੁੰਦਾ, ਬੰਦੇ ਨੂੰ ਪੜ੍ਹਨਾ ਬਹੁਤ ਔਖਾ ਹੈ। ਪਤਾ ਨੀ ਇਹ ਬੰਦੇ ਨੇ ਕਦੋਂ ਬੇਈਮਾਨ ਹੋ ਜਾਣਾ। ਤੁਰਨ ਵੇਲੇ ਜਿਹੜੀਆਂ ਗੱਲਾਂ ਸਾਡੇ ਚਿੱਤ ਚੋਂ ਥੱਲੇ ਹਟ ਨਹੀਂ ਸੀ ਰਹੀਆਂ, ਲੱਥ ਨਹੀਂ ਸੀ ਰਹੀਆਂ, ਆਹ ਗੱਲਾਂ ਵੀ ਜੇਈ ਦੀ ਕੋਈ ਉਮਰ ਸੀਗੀ, ਅਜੇ ਕਿੰਨਾ ਚਿਰ ਪਿਆ ਸੀ ਰਿਟਾਇਰਮੈਂਟ ਵਿਚ, ਕਬੀਲਦਾਰੀ ਸਾਰੀ ਸਾਰੀ ਪਈ ਹੈ, ਹੁਣ ਕੀ ਬਣੂਗਾ, ਜਵਾਕ ਵਿਆਹਣ ਵਾਲੇ ਪਏ ਆ, ਯਾਰਾਂ ਦਾ ਯਾਰ ਸੀ। ਜਿਹੜਾ ਸਾਡੇ ਦਿਮਾਗਾਂ ਦੇ ਵਿਚ ਉਸ ਪ੍ਰਤੀ ਵੱਡੀ ਹਮਦਰਦੀ ਵਾਲਾ ਇਕ ਬਿੰਬ ਜਿਹਾ ਬਣਿਆ ਸੀ ਨਾ, ਜਾਂ ਉਹਦੀਆਂ ਕੁਝ ਹੀ ਹਰਕਤਾਂ ਦੀਆਂ ਸੁਣ ਕੇ ਪੇਤਲਾ ਪੈ ਗਿਆ। ਸਾਨੂੰ ਲੱਗਿਆ ਪੈਸੇ ਦੇ ਲਾਲਚ ਪਿੱਛੇ ਇਕ ਪੜ੍ਹੇ ਲਿਖੇ ਬੰਦੇ ਨੇ ਆਪਣੇ ਸਕੇ ਲਹੂ ਦੇ ਰਿਸ਼ਤੇ ਨੂੰ ਵੀ ਨਹੀਂ ਬਖਸ਼ਿਆ, ਸਿੱਧੇ ਸਾਡੇ ਅਨਪੜ੍ਹ ਭਰਾਵਾਂ ਨਾਲ ਵੀ ਏਡਾ ਵੱਡਾ ਧੱਕਾ ਕਰ ਗਿਆ, ਸਾਡੇ ਉਹਦਾ ਬਿੰਬ ਜਿਹਾ ਮੱਠਾ ਪੈ ਗਿਆ। ਤੇ ਫਿਰ ਜਦੋਂ ਇਹ ਆ ਰਹੇ ਸੀ ਤਾਂ ਸਾਨੂੰ ਸਾਰੇ ਪ੍ਰਸੰਗ ਤੋਂ ਲੱਗਿਆ ਉਸ ਦਿਨ ਦੇ, ਚਾਹੇ ਅਸੀਂ ਔਖੇ ਸੌਖੇ ਹੋ ਕੇ ਗਏ, ਪਰ ਸਾਨੂੰ ਉਥੋਂ ਇਹ ਲੱਗਿਆ ਵੀ ਜਿਹੜੇ ਬਸ਼ਰਮਾ ਵਾਂਗੂ ਪਾਪਾਂ ਦੇ ਢੇਰ ਲਾਈ ਜਾਂਦੇ ਆ, ਦੋਨੋਂ ਹੱਥੀਂ ਸੱਬਰ ਕੱਤੇ ਵਾਂਗੂ ਮਾਇਆ ਇਕੱਠੀ ਕਰਨ ਤੇ ਲੱਗੇ ਪਏ ਆ, ਇਹਨੂੰ ਵੀ ਲੁੱਟ ਲਈਏ ਉਹਨੂੰ ਵੀ ਲੁੱਟ ਲਈਏ, ਢੇਰਾਂ ਦੇ ਢੇਰ ਬੰਨੀ ਜਾਂਦੇ ਆ। ਉਹ ਇਹ ਨਹੀਂ ਸੋਚਦੇ ਵੀ ਬੰਦਿਆ ਕਰੀ ਕੀ ਜਾਂਦਾ, ਖਾਣ ਹੰਢਾਣ ਲਈ ਤੈਨੂੰ ਟਾਈਮ ਵੀ ਮਿਲਣਾ ਕਿ ਨਹੀਂ, ਇਹ ਜਿਹੜਾ ਮਾਇਆ ਜੀ ਤੇਰੇ ਕੰਮ ਆਊ ਵੀ ਕਿ ਨਹੀਂ, ਤੇਰੀ ਇਹ ਜ਼ਿੰਦਗੀ ਦੀ ਤੰਦ ਨੇ ਪਤਾ ਨੀ ਕਦੋਂ ਅੱਧ ਵਿਚਾਲਿਓ ਟੁੱਟ ਜਾਣਾ ਤੇ ਤੇਰੇ ਲੁੱਟਾਂ ਖੋਹਾਂ ਦੇ ਢੇਰਾਂ ਦੇ ਢੇਰ ਇੱਥੇ ਪੈ ਰਹਿ ਜਾਣੇ ਆ, ਤੂੰ ਕਦੀ ਕੀ ਜਾਣਾ, ਤੈਨੂੰ ਇੰਨਾ ਹੀ ਨੀ ਪਤਾ ਵੀ ਤੈਨੂੰ ਟਾਈਮ ਮਿਲਣਾ ਵੀ ਕਿ ਨਹੀਂ ਮਿਲਣਾ, ਤੂੰ ਖਾਏਗਾ ਹੰਢਾਏਗਾ ਵੀ ਕਿ ਨਹੀਂ। ਮਿੱਤਰ ਪਿਆਰਿਓ, ਇਹ ਸੀ ਅੱਜ ਦੀ ਗੱਲ, ਅਗਲੀ ਵਾਰ ਨੂੰ ਫਿਰ ਤੁਹਾਡੇ ਵਸਦੇ ਹੱਸਦੇ ਪਿੰਡਾਂ ਚੋਂ ਕਿਸੇ ਹੋਰ ਪਿੰਡ ਦੀ ਕੋਈ ਹੋਰ ਨਵੇਕਲੀ ਜੀ ਗੱਲ ਲੈ ਕੇ ਆਵਾਂਗੇ। ਚੰਗਾ ਬਈ, ਜਿਵੇਂ ਆਂਦੇ ਆ ਖਾਓ ਪੀਓ ਮੌਜ ਕਰੋ ਮਿੱਤਰੋ, ਤਿਲ ਕਿਸੇ ਦਾ ਦਿਖਾਇਓ ਨਾ, ਖੁਸ਼ੀਆਂ ਮਾਣੋ ਬੁੱਲੇ ਲੁੱਟ।
2: ਪਿਆਰੇ ਦੋਸਤੋ ਸਤਿ ਸ੍ਰੀ ਅਕਾਲ, ਮੈਂ ਆ ਤੁਹਾਡਾ ਆਪਣਾ ਗੱਜਣ ਵਾਲਾ ਸੁਖਮਿੰਦਰ। ਹਰਮਨ ਰੇਡੀਓ ਤੇ ਪਵੇਗੀ ਤੁਹਾਡੇ ਨਾਲ ਸਾਂਝ ਹਰ ਐਤਵਾਰ ਅਤੇ ਬੁੱਧਵਾਰ ਸਵੇਰ ਦੇ 10 ਵਜੇ। ਕਰਾਂਗੇ ਵਸਣ ਪੰਜਾਬ ਦੇ ਪਿੰਡਾਂ ਦੀਆਂ ਬੀਤੀਆਂ ਗੁਆਚੀਆਂ ਤੇ ਚੇਤਿਆਂ ਚ ਵਸੀਆਂ ਗੱਲਾਂ। ਚੰਗਾ ਮਿਲਦੇ ਆ ਫਿਰ।
3: ਇਮਾਨਦਾਰ ਆਦਮੀ ਦਾ ਸੋਚਣਾ ਲਗਭਗ ਹਮੇਸ਼ਾ ਹੀ ਇਨਸਾਫ਼ ਤੇ ਪੂਰਾ ਉਤਰਦਾ ਹੈ। ਵਿਚਾਰ ਰੂਸੋ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਖੜੇ ਦਾ ਖਾਲਸਾ।
1: ਇਸ ਦਾ ਭਾਵ ਹੈ ਜਿਹੜਾ ਮੌਕੇ ਤੇ ਹੋਵੇਗਾ ਉਸਦਾ ਕੰਮ ਹੋ ਜਾਵੇਗਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਪੰਜਾਬੀ ਬੋਲੇ ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।
2: ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ, ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ, ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ। ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ, ਦਿਲ ਵਾਲੀ ਗੱਲ।

0: ਸਤਿਕਾਰ ਜੀ, ਮੈਂ ਤੁਹਾਡਾ ਆਪਣਾ ਜੋਗੀ ਸਿੰਘ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
1: This is how we live in our head.

0: ਨਬਲਿਆ ਮੈਲ ਹਾਂ ਜਮਾ ਕਾਰਡ ਕਦਾਰੀ 26 53 52 ਲੈ ਵੀ ਠੀਕ ਹੈ ਇਹ ਤੇ ਸਿੱਟੋ ਸਾਨੂੰ ਸੁਣੇ ਜਿਹੜਾ ਦੁਆਬੇ ਵਾਲੇ ਆਲੂ ਸੜ ਜਾਂਦੇ ਹੁੰਦੇ ਸੜਕਾਂ ਤੇ ਏਦਾਂ ਸਿੱਟੋ ਸੁਣਿਆ
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਦੀ
2: ਫਰਕ ਮੇਰਾ ਹਾਰਾ ਨਾਲੋਂ ਆ ਵੀ ਫੇਰ

0: ਵੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ.
1: Do you fear anybody?

0: ਕਚਹਿਰੀ ਸਾਡੀ ਜੁਦਾ ਛੜੇ ਤੇ ਕੁਆਰਿਓ ਝਗੜੇ ਛੱਡ ਕੇ ਦੋ ਮਿੰਟ ਹੱਸੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈ ਜੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
2: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਏ
1: ਰੁਕਦੇ ਫੱਟਾ
3: ਅੱਛਾ ਇਹਦਾ ਮਤਲਬ ਚਾਚਾ ਜੀ ਐਤਕੀ ਤੁਸੀਂ ਭੂਤ ਨਚਾਉਣੇ ਆ
4: ਬਿਲਕੁਲ ਜਿਹੜੇ ਭੋਲੀ ਭਾਲੀ ਜਨਤਾ ਨੂੰ ਚਿੰਬੜੇ ਆ ਸਮਝ ਲੈ ਉਹ ਭੂਤ ਭਜਾਉਣੇ ਆ
5: ਚਾਚਾ ਜੀ ਭਲਾ ਆਪਣੇ ਮੁਲਕ ਚ ਕਿੰਨੇ ਕੁ ਤਰ੍ਹਾਂ ਦੇ ਭੂਤ ਪਾਏ ਜਾਂਦੇ ਆ
4: ਪਹਿਲਾਂ ਭੂਤਾਂ ਬਾਰੇ ਦੱਸਾਂ ਕਿ ਭੂਤਨੀਆਂ ਬਾਰੇ ਦੱਸਾਂ
5: ਮੈਂ ਭੂਤਾਂ ਬਾਰੇ ਪੁੱਛਿਆ
3: ਆਹੋ ਆਹੋ ਭੂਤਨੀਆਂ ਬਾਰੇ ਮੈਂ ਪੁੱਛੂਗਾ
4: ਭੂਤਾਂ ਬਾਰੇ ਕੀ ਪੁੱਛਦੀਆਂ ਬੀਬਾ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਭੂਤਾਂ ਨੇ ਇਹਨਾਂ ਕੀਤੀਆਂ ਕੀ ਕਰਤੂਤਾਂ ਨੇ ਪਹਿਲਾਂ ਅੰਬੈਸਡਰਾਂ ਦੇ ਵਿੱਚ ਚੜੀਆਂ ਨੇ ਫਿਰ ਪਾਰਲੀਮੈਂਟ ਚ ਵੜੀਆਂ ਨੇ ਕੁਝ ਦਫ਼ਤਰਾਂ ਦੇ ਵਿੱਚ ਰਹਿੰਦੀਆਂ ਨੇ ਕੁਝ ਕੋਰਟ ਕਚਹਿਰੀ ਬਹਿੰਦੀਆਂ ਨੇ ਕੁਝ ਨਾਕਿਆਂ ਉੱਤੇ ਖੜੀਆਂ ਨੇ ਕੁਝ ਖੰਭਿਆਂ ਉੱਤੇ ਚੜੀਆਂ ਨੇ ਕੁਝ ਵੋਟਾਂ ਵੇਲੇ ਆਉਂਦੀਆਂ ਨੇ ਕੁਝ ਬਾਹਰੋਂ ਆ ਕੇ ਗਾਉਂਦੀਆਂ ਨੇ ਕੁਝ ਕੋਚਿੰਗ ਸੈਂਟਰ ਚਲਾਉਂਦੀਆਂ ਨੇ ਕੁਝ ਪੇਪਰ ਲੀਕ ਕਰਾ ਕੇ ਚੈੱਕ ਬੱਚਿਆਂ ਤੋਂ ਕਰਵਾਉਂਦੀਆਂ ਨੇ ਕੁਝ ਟੀਕੇ ਨਸ਼ੇ ਦੇ ਲਾਉਂਦੀਆਂ ਨੇ ਕੁਝ ਜਾਲੀ ਵੀਜ਼ੇ ਲਾਉਂਦੀਆਂ ਨੇ ਸੋ ਚਿਮਟਾ ਐਸਾ ਘਮਾਊ ਚਤਰਾ ਡਰਦਾ ਭੂਤ ਵੀ ਚੀਕਾਂ ਛੱਡੂਗਾ ਐਤਕੀ ਵਿੱਚ ਛਣਕਾਟੇ ਤੇ ਚਾਚਾ ਸਾਰੀਆਂ ਕਸਰਾਂ ਕੱਢੂਗਾ ਪੱਚੀਵੇਂ ਛਣਕਾਟੇ ਤੇ ਚਾਚਾ ਪਿਛਲੀਆਂ ਕਸਰਾਂ ਕੱਢੂਗਾ।

0: ਚਲੋ ਚਾਚਾ ਜੀ, ਇਹ ਤਾਂ ਸੀਗੇ ਭੂਤ, ਹੁਣ ਥੋੜਾ ਜਿਹਾ ਮੇਰੀ ਫਰਮਾਇਸ਼ ਬਾਰੇ ਗੌਰ ਕਰੋ, ਯਾਨੀ ਭੂਤਨੀਆਂ ਬਾਰੇ ਵੀ ਚਾਨਣਾ ਪਾ ਦਿਓ।
1: ਮੈਂ ਜਰਾ ਪਾਣੀ ਪੀ ਕੇ ਆਵਾਂ।
2: ਬਸ ਵਧੀਆ, ਆਹੀ ਫਰਕ ਆ, ਪਿਛਲੀਆਂ ਭੂਤਨੀਆਂ ਸਿਰਫ ਖੂਨ ਪੀਂਦੀਆਂ ਹੁੰਦੀਆਂ ਸੀ।
1: ਸ਼ਰਮਾ ਜੀ ਹੁਣ ਖੁਸ਼ ਹੋ, ਮੈਨੂੰ ਭੂਤਨੀ ਕਹਾ ਕੇ ਚੰਗੀ ਭਲੀ ਬੈਠੀ ਸੀ, ਚੰਬੇੜ ਤਾਂ ਮਗਰ ਭੂਤ।
2: ਨੀਲੂ ਜੀ ਤੁਹਾਨੂੰ ਭੂਤ ਚਿੰਬੜਿਆ ਹੋਇਆ?
3: ਪਤੀ ਤੈਨੂੰ ਪਤਾ ਹੀ ਨੀ, ਪਿੱਛੇ ਜੇ ਨੀਲੂ ਨੂੰ ਗਲਤੀ ਨਾਲ ਇੱਕ ਭੂਤ ਚਿੰਬੜ ਗਿਆ ਸੀ।
2: ਫੇਰ
3: ਬਾ ਫੇਰ ਕੀ, ਹਾਰ ਕੇ ਕਿਸੇ ਸਿਆਣੇ ਕੋਲ ਜਾਣਾ ਪਿਆ?
2: ਨੀਲੂ ਨੂੰ?
3: ਓ ਨਹੀਂ, ਭੂਤ ਨੂੰ।
2: ਜਾ ਕੇ ਸਿਆਣੇ ਨੂੰ ਕਹਿੰਦਾ,
4: ਬਾਬਾ ਜੀ ਕੋਈ ਐਸਾ ਮੰਤਰ ਛੱਡੋ, ਤਿੰਨ ਦਿਨ ਹੋ ਗਏ ਤੜਫਦੇ ਨੂੰ, ਮੈਨੂੰ ਨੀਲੂ ਚੋਂ ਕੱਢੋ।
1: ਮੈਨੂੰ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਹੁਣ ਜ਼ਰੂਰ ਕੋਈ ਨਾ ਕੋਈ ਵੰਝ ਕੱਢੂਗਾ, ਲੋਕਾਂ ਦੀਆਂ ਕਸਰਾਂ ਭਾਵੇਂ ਬਾਂਹ ਕੱਢੇ ਪਰ ਪਹਿਲੀ ਕਸਰ ਮੇਰੀ ਕੱਢੂਗਾ।

0: Armin Radio.
1: 24/7.
2: Yeah. Together. Brr. Sonic.

ਮੇਰਾ ਪੱਧਰ ਬੱਜੀ ਬੱਜੀ ਬੱਜੀ ਬੱਲੀ ਹੈ ਮੁੰਡਾ ਕਹਿੰਦੀ ਯਾਰ ਕਨਹ ਬਣਾਇਆ ਸਰ ਬੱਜੀ ਬੱਜੀ ਬੱਜੀ ਬੱਲੀ ਹੈ ਮੁੰਡਾ ਕਹਿੰਦੀ ਯਾਰ ਕਨਹ ਬਣਾਇਆ ਸਰ ਬੱਜੀ ਬੱਜੀ ਬੱਜੀ ਬੱਲੀ ਹੈ ਉਹ ਬੱਜੀ ਬੱਜੀ

0: ਪਈ ਖਾਂਦੇ ਜੇ ਪਾਵਾਂ ਜੇ ਵੀ
1: ਜ਼ਿੰਦਗੀ ਜ਼ਿੰਦਗੀ ਤੂੰ ਮੈਨੂੰ ਇੰਜ ਪਰਚਾਉਣ ਦੀ ਕੋਸ਼ਿਸ਼ ਨਾ ਕਰ ਇਹ ਵਰਿਆਂ ਦੇ ਖਿਡੌਣੇ ਬਹੁਤ ਨਾਜ਼ੁਕ ਹਨ ਜਿਹਨੂੰ ਵੀ ਹੱਥ ਲਾਵਾਂ ਟੁਕੜਿਆਂ ਵਿੱਚ ਖਿੰਡ ਜਾਂਦਾ ਹੈ ਹੁਣ ਇਹਨਾਂ ਮੂੰਹ ਚੜਾਉਂਦੇ ਟੁਕੜਿਆਂ ਨੂੰ ਉਮਰ ਕੀ ਕਣਾਖ ਦੇਵਾਂ ਮੈਂ ਅੜੀਏ ਕੋਈ ਤਾਂ ਟੁਕੜਾ ਸਮੇਂ ਦੇ ਪੈਰ 'ਚ ਵੱਜ ਕੇ ਫਰਸ਼ ਨੂੰ ਲਹੂ ਲੁਹਾਨ ਕਰ ਦੇਵੇ ਕੋਈ ਤਾਂ ਟੁਕੜਾ
2: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਦੇ

ਰਾਤ ਬਾਰੇ ਹੀਬਰੂ ਦੀ ਕਹਾਵਤ ਹੈ ਕਿ ਰਾਤ ਇਸ ਲਈ ਬਣਾਈ ਗਈ ਹੈ ਤਾਂ ਕਿ ਅਸੀਂ ਦਿਨ ਵਿੱਚ ਕੀਤੇ ਕਰਮਾਂ ਤੇ ਵਿਚਾਰ ਕਰ ਸਕੀਏ। ਸੁਣੇ ਵਿਚਾਰਾਂ ਦੇ ਅੰਗ ਸੰਗ।